0: something wrong.
1: RDK.

0: Mama.
1: Keep it on the voice of the city, CJMR 1320.
2: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਨਾਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ, ਹੱਤੀਵੀਂ ਬਾਜ ਨੀਵੀਂ ਪਾਗੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾਗੇ ਲੰਘਦੇ ਆ, ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ ਆ ਮੈਨੂੰ ਜੰਮਦੇ ਨੂੰ ਆ।

0: Keep it on the voice of the city, CJMR 1320.
1: ਹਰ ਇੱਕ ਨੂੰ ਯਾਰ ਕਹਿ ਕਿਸੇ ਨੇ ਨਾਲ ਨਹੀਂ ਲੱਗਦਾ, ਧੁੱਕੀਆਂ ਤੋਂ ਜੱਕਿਆਂ ਨਾਲ ਯਾਰਾਂ ਨੇ ਨਿਭਾ ਨਹੀਂ ਹੁੰਦੇ।

0: Keep it on the voice of the city. CJMR 1320.
1: ਚੰਡੀਗੜ੍ਹ ਦੇ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ ਦੋ ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।
2: ਕੱਲ

0: This is CJMR 1320, the voice of the city.
1: Hey, Sync, are you there?

0: You're listening to CJMR 1320, the voice of the city.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬੀ।

ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।

0: Your voice, your community, your culture. This is CJMR 1320, the voice of the city.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉੱਥੋਂ ਕਦੇ ਨਹੀਂ ਭੱਜੀਦਾ। ਜੌਲ ਸਿਆਂ ਬਸ ਸਿੱਖਦਾ ਰਹੋਏ ਇਸ ਉਮਰੇ ਨਹੀਂ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁੱਕ ਜਾਂਦਾ ਏ। ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

Keep it on the voice of the city, CJMR 1320.

ਕੇ ਕੁੜਤਾ ਪਜਾਮਾ ਬਹਿ ਕੇ ਬੁਲਟ ਤੇ ਉਤਾ ਮੁੱਛ ਖੜੀ ਰੱਖਣੀ ਹੱਪਾ ਕੇ ਕੁੜਤਾ ਪਜਾਮਾ ਬਹਿ ਕੇ ਬੁਲਟ ਤੇ

0: culture, and unity. CJMR 1320.
1: We worldwide, baby. Obstacles. Soda.

0: Keep it on the voice of the city. CJMR 1320.
1: ਉਹ ਕੋਈ ਸਾਡੀਆਂ ਰਿਸਾ ਕੀ ਕਰ ਲੂ ਭਾਵੇਂ ਜ਼ੋਰ ਲਗਾ ਲੈ ਅੱਡੀਆਂ ਦਾ ਉਹ ਸਾਰੀ ਦੁਨੀਆ ਪਾਣੀ ਭਰਦੀ ਹੈ ਪੰਜਾਬ ਦੀਆਂ ਸੋਹਣੀਆਂ ਨਦੀਆਂ ਦਾ।

where culture lives. This is CJMR 1320, the voice of the city.

0: music, baby.
1: DJ Joe, Gangnam Style.

0: Rehan Productions.
1: Keep it on the voice of the city, CJMR 1320.

This is CJMR 1320, the voice of the city.

0: ਨੀਲੀ ਛਤਰੀ ਵਾਲਿਆ ਸੁਣ ਕੱਢਿਆ ਰੱਬਾ, ਇਹ ਦੁਨੀਆ ਜੇ ਤੇਰੀ ਏ ਕੀ ਸੱਜਾ ਖੱਬਾ, ਉਹ ਮਾਫ ਕਰੀ ਉਹ ਯਾਰਾ ਜੇ ਮੈਂ ਮੰਦਾ ਕਹਿੰਦਾ, ਉਹ ਤੇਰਾ ਹਾਂ ਕਰ ਜਾਈ ਤੇਰੇ ਸਾਜੋ ਲੈਂਦਾ, ਮੈਂ ਤੇਰਾ ਹਾਂ ਕਰ ਜਾਈ ਤੇਰੇ ਸਾਜੋ ਲੈਂਦਾ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320 CJMR 1320।

0: Your home for culture, community, and unity here on CJMR 1320.
1: ਵੱਜਦਾ ਸੀ ਡੀਜੇ ਜਦੋਂ ਬੰਦ ਹੋ ਗਿਆ ਹਵੇਲੀ ਵਿੱਚ ਟੋਲਾ।

where culture lives. This is CJMR 1320, the voice of the city.

0: ਮੇਰੇ ਗੀਤ ਮੈਨੂੰ ਪਤਾ ਵੀ 50% ਬੰਦੇ ਚੰਗੀ ਤਰ੍ਹਾਂ ਸੁਣਦੇ ਹੋਣਗੇ, ਦੇਖਿਆ ਨੀ ਸੁਣਿਆ, ਮੈਨੂੰ ਨੀ ਪਤਾ ਬਾਕੀਆਂ ਦਾ, ਪਰ ਇੱਕ ਮੈਂ ਬੇਨਤੀ ਕਰੂੰਗਾ, ਸੁਣਿਆ ਜੇ ਇਹ ਗੱਲ ਸੁਣ ਕੇ ਰਾਜੀ ਹੋ, ਇਹੋ ਜਿਹਾ ਗੀਤ ਸੁਣ ਕੇ ਰਾਜੀ, ਤਾਰੀ ਮਾਰਿਓ ਨਹੀਂ ਤਾਂ ਨਾ ਮਾਰਿਓ, ਠੀਕ ਹੈ, ਜੇ ਨਹੀਂ ਸਮਝਦੇ ਤੁਹਾਡੀ ਮਰਜ਼ੀ ਹੈ।
1: Real news, real impact, showing you real world. CJMR 1320, CJMR 1320, the voice of the city.

ਅਖਾੜੇ ਵਿੱਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਨਾਮ ਭੁੱਲਰ ਵੱਲੋਂ ਤੇ ਦੀਬਾ ਦੀਪਕ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ। ਲਓ ਜੀ ਪੇਸ਼ ਕਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲਬਾਤ, ਕਿਵੇਂ ਜੀਜਾ ਡਰਾਈਵਰਾਂ ਦੇ ਰਿਸ਼ਤੇ ਦੀ ਦੱਸ ਪਾਉਂਦਾ ਤੇ ਸਾਲੀ ਅੱਗੋਂ ਕੀ ਜਵਾਬ ਦਿੰਦੀ ਹੈ। ਦਸੀ ਬਾਈ ਅਮਨ ਬਿਲਾਸਪੁਰੀ ਤੇ ਜਸ ਰਿਕਾਰਡ ਮਿਊਜ਼ਿਕ ਅੰਪਾਇਰ ਦੇ ਸੰਗੀਤ ਵਿੱਚ ਇਹ ਇਉਂ ਬਿਆਨ ਕਰਦੀ ਹੈ।

encouraging community, culture, and unity. CJMR 1320.

Thank you.

0: ਤੈਨੂੰ ਪਤਾ
1: ਇੱਕ ਮਿੰਟ
2: ਹੈਲੋ
0: ਹਾਂਜੀ ਪੁੱਤ ਮੈਂ ਆਫਿਸ ਸੀ ਮੈਂ ਕਰਦਾ ਬਾਅਦ ਚੋਂ ਹੈ ਨਾ

0: ਹਾਂਜੀ ਪੁੱਤ ਮੈਂ ਆਫਿਸ ਸੀ, ਮੈਂ ਕਰਦਾ ਬਾਅਦ ਚੋਂ।
1: ਉਹ ਯਾਰ ਇੰਨਾ ਕੁ ਝੂਠ ਬੋਲਣਾ ਹੀ ਪੈਂਦਾ। ਉਹ ਯਾਰ ਇਹਨਾਂ ਨੂੰ ਜਿੰਨਾ ਝੂਠ ਬੋਲੋ ਨਾ ਉਨਾ ਬੰਦਾ ਵਧੀਆ ਰਹਿੰਦਾ।

0: Real news, real impact. Showing you real world. CJMR 1320. CJMR 1320. The voice of the city.
1: ਮਨ ਕੀ ਰਤੌਲਕ ਜਾਣਦੇ ਆ ਤੁਸੀਂ ਆ ਗਿਆ ਜੀ ਉਹੀ ਬਿਲੋਟੇ
2: ਗੱਲਾਂ ਕਹਿ ਰਹਾ ਤੂੰ ਸ਼ਾਮ ਦੇਖ ਕੇ ਹੱਥ ਪਾ ਲੀ ਨਾ ਤੂੰ ਆਮ ਦੇਖ ਕੇ ਗੱਲਾਂ ਕਹਿ ਰਹਾ

0: ਰੇਡੀਓ ਸਰਕਾਰ ਸੰਡੇ ਸ਼ੋਅ ਲੈ ਕੇ ਮੈਂ ਗੁਰਮਿੰਦਰਪਾਲ ਸਿੰਘ ਤੇ ਮੇਰੇ ਨਾਲ ਪਰਮਜੀਤ ਸਿੰਘ ਵਿਰਦੀ ਹਾਜ਼ਰ ਹੋ ਗਏ ਆ ਜੀ। ਸਾਡੇ ਦੋਵਾਂ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ, ਵੈਲਕਮ ਜੀ ਆਇਆਂ ਨੂੰ। ਉਮੀਦ ਹੈ ਸਭ ਕੁਝ ਠੀਕ ਠਾਕ ਹੋਵੇਗਾ। ਤੁਹਾਡੇ ਸਭਨਾਂ ਦੇ ਲਈ ਤੰਦਰੁਸਤੀ ਦੀ ਦੁਆ ਕਰਦੇ ਆ, ਆਸ ਕਰਦੇ ਆ ਤੁਹਾਡੇ ਘਰਾਂ ਦੇ ਵਿਹੜਿਆਂ ਦੇ ਵਿਚ ਖੁਸ਼ੀਆਂ ਤੇ ਚਾਨਣ ਮੁਨਾਰਾ ਹੋਵੇ। ਬਸ ਇਕ ਅਪੀਲ ਹਮੇਸ਼ਾ ਦੀ ਤਰ੍ਹਾਂ ਕਿ ਆਪਣਾ ਤੇ ਆਪਣੇ ਆਸ ਪਾਸ ਦਾ ਖਿਆਲ ਰੱਖੋ। ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ, ਇਕ ਸਿਆਣਿਆਂ ਦੀ ਕਹੀ ਹੋਈ ਇਬਾਰਤ ਹੈ। ਜੇਕਰ ਅਸੀਂ ਆਪਣੇ ਸੱਜੇ ਤੇ ਖੱਬੇ ਇਸ ਗੱਲ ਦਾ ਖਿਆਲ ਰੱਖਦੇ ਹਾਂ ਤੇ ਆਪਣਾ ਇਲਾਕਾ, ਆਪਣਾ ਸ਼ਹਿਰ, ਫਿਰ ਆਪਣਾ ਸੂਬਾ ਤੇ ਆਪਣਾ ਦੇਸ਼ ਸੁਰੱਖਿਅਤ ਰੱਖ ਸਕਦੇ ਹਾਂ। ਮੈਨੂੰ ਇਸ ਗੱਲ ਦੇ ਉੱਤੇ ਪੂਰਾ ਭਰੋਸਾ ਹੈ ਤੇ ਬਸ ਇਹੀ ਗੱਲ ਇਸ ਰੇਡੀਓ ਸਰਕਾਰ ਦੀ ਟੀਮ ਵੱਲੋਂ ਤੁਹਾਡੇ ਸਭਨਾਂ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਜੇਕਰ ਤੁਸੀਂ ਇਸ ਨੂੰ ਆਪਣਾ ਨਿਤਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲਵੋਗੇ ਤੇ ਆਪਾਂ ਬਹੁਤ ਕੁਝ ਬਿਹਤਰ ਸਿਰਜ ਸਕਾਂਗੇ। ਜੀ ਵਿਰਦ ਸਾਹਿਬ,
1: ਬਿਲਕੁਲ ਜੀ, ਬਿਲਕੁਲ ਜੀ। ਸਾਡੇ ਆਲੇ ਦੁਆਲੇ ਜੋ ਕੁਛ ਅੱਜ ਦੀ ਤਰੀਕ ਚ ਹੋ ਰਿਹਾ ਜੀ, ਉਹ ਹੋ ਰਹੀਆਂ ਜੀ ਚੋਣਾਂ ਤੇ ਜਿਹਨੇ ਸਾਡਾ ਜੀਵਨ ਪੱਧਰ ਬਿਹਤਰ ਕਰਨਾ ਕਿ ਹੋਰ ਖਰਾਬ ਕਰਨਾ, ਇਹ ਸਾਨੂੰ ਕੰਨ ਤੇ ਸਾਡੀਆਂ ਅੱਖਾਂ ਤੇ ਸਾਡੇ ਦਿਮਾਗ ਬਹੁਤ ਖੋਲ੍ਹ ਕੇ ਰੱਖਣੇ ਪੈਣੇ ਆ। ਭਾਵੇਂ ਉਹ ਸਿਟੀ ਹੋਵੇ ਜੀ ਮਿਸਿਸਾਗਾ, ਭਾਵੇਂ ਉਹ ਹੋਵੇ ਜੀ ਕੈਲੇਡਨ, ਭਾਵੇਂ ਉਹ ਹੋਵੇ ਜੀ ਵੁੱਡਬ੍ਰਿਜ, ਭਾਵੇਂ ਹੋਵੇ ਟੋਰਾਂਟੋ ਤੇ ਭਾਵੇਂ ਹੋਵੇ ਸਾਡਾ ਬ੍ਰੈਂਪਟਨ, ਇਹ ਸਾਰਿਆਂ ਦੇ ਵਿਚ ਹੀ ਸਾਨੂੰ ਸਾਰਿਆਂ ਨੂੰ ਜੀ ਅੱਖਾਂ, ਕੰਨ, ਦਿਮਾਗ ਖੋਲ ਕੇ ਰੱਖਣੇ ਪੈਣੇ ਆ। ਜੋ ਕੁਛ ਅੱਜ ਕੱਲ ਆਲੇ ਦੁਆਲੇ ਜੋ ਕੁਛ ਵੀ ਵਾਪਰ ਰਿਹਾ ਜੀ, ਤੇ ਉਹਨੇ ਸਾਡਾ ਭਵਿੱਖ ਤੈਅ ਕਰਨਾ ਤੇ ਸਭ ਤੋਂ ਵੱਡੀ ਜਿਹੜੀ ਸਰਕਾਰ ਜਿਹਨੇ ਸਾਨੂੰ ਸਿੱਧੇ ਤੌਰ ਤੇ ਅਸਰ ਪਾਉਣਾ ਹੁੰਦਾ ਉਹ ਹੁੰਦੀ ਹੈ ਲੋਕਲ ਸਰਕਾਰ, ਜਿਹਨੂੰ ਕਿ ਅਸੀਂ ਮਿਊਨਸਪੈਲਿਟੀ ਕਹਿ ਦਿੰਦੇ ਹਾਂ ਤੇ ਇੱਥੇ ਆਪਾਂ ਸਿਟੀ ਕੌਂਸਲ ਕਹਿ ਦਿੰਦੇ ਹਾਂ। ਉਹਨੇ ਸਾਨੂੰ ਸਭ ਤੋਂ ਵੱਧ ਅਸਰਅੰਦਾਜ਼ ਕਰਨਾ ਹੁੰਦਾ ਤੇ ਉਹ ਅਸਰਅੰਦਾਜ਼ ਸਾਡੇ ਤੇ ਕਿਸ ਤਰ੍ਹਾਂ ਰਹਿਣਾ। ਜੇ ਤਾਂ ਤੁਸੀਂ ਖੁਸ਼ ਹੋ, ਜਿਹੜੇ ਪੁਰਾਣੇ ਬੰਦੇ ਨੇ ਜੋ ਕੁਛ ਵੀ ਕੰਮ ਕੀਤੇ ਆ, ਸਾਡਾ ਜੀਵਨ ਪੱਧਰ ਬਹੁਤ ਕਹਿੰਦੇ ਬਿਹਤਰ ਕਰਤਾ ਜੀ ਉਹਨਾਂ ਨੇ, ਜੇ ਤਾਂ ਉਹ ਤਾਂ ਹੈਗਾ ਸੈਟਿਸਫਾਈ, ਫਿਰ ਤਾਂ ਤੁਸੀਂ ਬਹੁਤਾ ਸੋਚਣ ਦੀ ਲੋੜ ਨਹੀਂ, ਫਿਰ ਦਿਮਾਗ ਵੀ ਵਰਤਣ ਦੀ ਲੋੜ ਨਹੀਂ, ਆਸੇ ਪਾਸੇ ਦੇਖਣ ਦੀ ਲੋੜ ਨਹੀਂ, ਫਿਰ ਤਾਂ ਤੁਸੀਂ ਜੋ ਕਰੋ ਮਰਜ਼ੀ। ਤੇ ਜੇ ਤੁਹਾਨੂੰ ਲੱਗਦਾ ਹਾਂ ਵੀ ਪਿਛਲੇ 7-8 ਸਾਲਾਂ ਦੇ ਵਿੱਚ ਸਾਡਾ ਜੀਵਨ ਪੱਧਰ ਪਹਿਲਾਂ ਨਾਲੋਂ ਮਾੜਾ ਹੋਇਆ, ਸਾਡੇ ਸ਼ਹਿਰ ਦੀ ਜਿਹੜੀ ਰੱਖ ਰਖਾਵ ਹੈਗਾ ਪ੍ਰੋਪਰ ਨਹੀਂ ਹੋਇਆ, ਸਾਡੇ ਜਿਹੜੇ ਟੈਕਸ ਨਾਲ ਪੈਸੇ ਇਕੱਠੇ ਕੀਤੇ ਗਏ ਸੀ ਉਹਨਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਹੋਈ, ਸਾਨੂੰ ਝੂਠ ਮਾਰਿਆ ਗਿਆ, ਸਾਨੂੰ ਲਾਰੇ ਲਾਏ ਗਏ, ਸਾਡੇ ਸ਼ਹਿਰ ਦੀ ਜਿਹੜੀ ਹੋਂਦ ਸੀਗੀ ਉਹਨੂੰ ਵੀ ਖਤਰਾ ਪੈਦਾ ਹੋ ਗਿਆ, ਸਾਡਾ ਜਿਹੜਾ ਰੈਪੂਟੇਸ਼ਨ ਸੀ ਸ਼ਹਿਰ ਦਾ ਉਹ ਵੀ ਪਹਿਲਾਂ ਨਾਲੋਂ ਜ਼ਿਆਦਾ ਡਾਊਨ ਹੋ ਗਿਆ, ਗੰਧਲਾ ਹੋ ਗਿਆ, ਮਤਲਬ ਨੀਵੇਂ ਪੱਧਰ ਤੇ ਆ ਗਿਆ। ਤੇ ਫੇਰ ਤੁਹਾਨੂੰ ਜੀ ਆਪਣੇ ਅੱਖਾਂ, ਕੰਨ, ਦਿਮਾਗ ਖੋਲ੍ਹ ਕੇ ਰੱਖਣੇ ਪੈਣੇ ਆ, ਸਹੀ ਬੰਦੇ ਚੁਣਨੇ ਪੈਣੇ ਆ, ਫੇਰ ਸੱਚੀ ਮੁੱਚੀ ਬਦਲਾਅ ਆਊਗਾ। ਤੇ ਜੇ ਉਹੀ ਕੰਮ ਕਰੀ ਜਾਣਾ, ਫਲਾਣੇ ਬੰਦੇ ਨੇ ਕਹਿਤਾ ਜੇ ਫਲਾਣਾ ਸਾਹਿਬ ਇਕੱਠ ਹੋਣਾ ਤੇ ਆ ਜਾਓ, ਉੱਥੇ ਜਾ ਕੇ ਫੋਟੋ ਖਿਚਾ ਲਓ, ਸਮੋਸੇ ਖਾ ਲਓ, ਤੇ ਫੇਰ ਬਦਲਾਅ ਨਹੀਂ ਜੀ ਹੋਣਾ। ਥੋੜਾ ਜਿਹਾ ਆਪਣੇ ਆਪ ਨੂੰ ਝੰਝੋੜੋ, ਆਪਣੇ ਆਪ ਦੇ ਵਿੱਚ ਆਪਣੇ ਆਪ ਦਾ ਮੁਲਾਂਕਣ ਕਰੋ ਵੀ ਤੁਸੀਂ ਕਿੱਥੇ ਖੜੇ ਹੋ। ਤੁਸੀਂ ਉਹਨਾਂ ਬਿਆਨਾਂ ਨਾਲ ਖੜੇ ਹੋ ਜਿਹੜੇ ਬਿਆਨ ਤੁਸੀਂ ਪਿਛਲੇ 3-4 ਸਾਲ ਦਿੰਦੇ ਰਹੇ, ਜਾਂ ਅੱਜ ਤੁਹਾਡੇ ਮਿੱਤਰ ਪੈਣੇ ਤੁਹਾਨੂੰ ਬੁਲਾ ਲਿਆ ਤੇ ਤੁਸੀਂ ਜਾ ਕੇ ਉੱਥੇ ਫੋਟੋ ਖਿਚਾ ਲਈ ਤੇ ਅੱਜ ਤੁਹਾਡਾ ਦਿਮਾਗ ਫਿਰ ਉਹੋ ਜਿਹਾ ਹੋ ਗਿਆ, ਇਹ ਤੁਹਾਨੂੰ ਸੋਚਣਾ ਪੈਣਾ ਜੀ। ਤੇ ਇਹੀ ਜਿਹੜੀ ਮੈਂ ਤਾਂ ਕਹਿੰਦੇ ਹੁੰਦੇ ਜੀ ਨੇਬਰਹੁੱਡ ਵਾਚ ਦਾ ਆਪਣੇ ਆਪ ਨੂੰ ਚੁਕੰਨੇ ਕਰਨ ਦਾ ਏਦੂ ਵਧੀਆ ਤਰੀਕਾ, ਏਦੂ ਵਧੀਆ ਸਮਾਂ ਸਾਨੂੰ ਨਹੀਂ ਮਿਲਣਾ। ਤੇ ਇਹਦੇ ਵਾਸਤੇ ਭਾਜੀ ਹੋ ਜਾਓ ਕਾਇਮ ਤੇ ਪਤਾ ਲੱਗਣਾ ਤੁਹਾਡੀ ਸਿਆਣਪ ਦਾ ਵੀ ਤੁਹਾਡੀ ਸਿਆਣਪ, ਤੁਹਾਡੀ ਸੂਝ ਬੂਝ, ਤੁਹਾਡੀ ਸੋਚ ਸ਼ਕਤੀ ਕਿਸ ਤਰ੍ਹਾਂ ਕੰਮ ਕਰਦੀ ਹੈ ਤੇ ਕਿਹੋ ਜਿਹੀ ਅਸੀਂ ਗੌਰਮੈਂਟ ਚੁਣ ਕੇ ਅੱਗੇ ਭੇਜਦੇ ਹਾਂ। ਇਹ ਉਹਨਾਂ ਦਾ ਇਮਤਿਹਾਨ ਜੀ, ਸਾਡਾ ਸਾਰਿਆਂ ਦਾ ਜਿਹੜੇ ਵੋਟਰ ਹੈਗੇ ਉਹਨਾਂ ਦਾ ਇਮਤਿਹਾਨ ਹੈ ਜੀ।
0: ਪ੍ਰੋਗਰਾਮ ਦੇ ਵਿਚ ਬਦਲਾਅ ਆ ਚੁੱਕਾ, ਤੁਸੀਂ ਸਾਨੂੰ ਪਹਿਲਾਂ 1350 ਤੇ ਸੁਣਿਆ ਲਗਭਗ 8 ਮਹੀਨੇ, ਉਸ ਤੋਂ ਪਹਿਲਾਂ 2018 ਤੋਂ ਲੈ ਕੇ ਦਸੰਬਰ 2025 ਤੱਕ ਤੁਸੀਂ ਸਾਨੂੰ 1320 ਤੇ ਸੁਣਿਆ ਤੇ ਸਾਡੀ ਘਰ ਵਾਪਸੀ ਹੋ ਗਈ ਹੈ। ਅਸੀਂ ਇਸ ਵੇਲੇ CJMR 1320 ਦੇ ਉੱਤੇ ਆਪਣਾ ਪ੍ਰੋਗਰਾਮ ਉਸੇ ਸਮੇਂ ਉਸੇ ਉਹੀ ਦੋ ਦਿਨ ਸੈਟਰਡੇ ਸੰਡੇ 12 ਤੋਂ 1 ਵਜੇ ਤੇ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਇਸ ਵੇਲੇ ਤੁਸੀਂ ਸਾਨੂੰ 1320 CJMR ਫ੍ਰੀਕੁਐਂਸੀ ਤੇ ਸੁਣ ਸਕਦੇ ਹੋ ਔਰ ਸੁਣਨ ਦੇ ਕਈ ਤਰੀਕੇ ਨੇਗੇ। ਲਾਈਵ ਸੁਣਨਾ ਹੈ ਤੇ ਤੁਸੀਂ 6479101320 647-910-1320 ਡਾਇਲ ਕਰਕੇ ਕੈਨੇਡਾ ਭਰ ਦੇ ਵਿਚ ਸੁਣ ਸਕਦੇ ਹੋ। ਕਾਰਾਂ ਦੇ ਵਿਚ ਹੋ, ਤੁਸੀਂ ਆਪਣੇ ਟਰੱਕ ਡਰਾਈਵ ਕਰ ਰਹੇ ਹੋ ਜਾਂ ਕਿਸੇ ਵੀ ਟਰਾਂਸਪੋਰਟ ਦੇ ਵਿਚ ਹੋ, ਜਿੱਥੇ 1320 ਫ੍ਰੀਕੁਐਂਸੀ ਅਵੇਲੇਬਲ ਹੈ ਉਸ ਨੂੰ ਟਿਊਨ ਕਰੋਗੇ ਤੇ ਤੁਸੀਂ ਸਾਨੂੰ ਸੁਣ ਸਕੋਗੇ। ਇਸ ਤੋਂ ਇਲਾਵਾ ਜਿਹੜੇ ਸਾਡੇ ਦਰਸ਼ਕ ਸਰੋਤੇ, ਸਾਡੇ ਸਪਾਂਸਰਸ ਘਰ ਬੈਠੇ ਨੇ, ਉਹ ਸਾਨੂੰ ਰੰਗਲਾ ਪੰਜਾਬ IPTV ਦੇ ਜ਼ਰੀਏ ਇਸ ਵੇਲੇ ਦੇਖ ਵੀ ਸਕਦੇ ਨੇ, ਮਾਣ ਵੀ ਸਕਦੇ ਨੇਗੇ। ਜੇਕਰ ਅਮਰੀਕਾ ਦੇ ਵਿਚ ਹੋ ਤਾਂ ਤੁਸੀਂ ਇਕ ਨੰਬਰ ਹੈ 6417411919 641-741-1919 ਡਾਇਲ ਕਰਕੇ ਤੁਸੀਂ ਅਮਰੀਕਾ ਦੇ ਵਿਚ ਵੀ ਸਾਨੂੰ ਸੁਣ ਸਕਦੇ ਹੋ ਫੋਨ ਦੇ ਜ਼ਰੀਏ। ਸੋ ਇਸ ਵੇਲੇ ਅਗਰ ਤੁਸੀਂ ਸਟੂਡੀਓ ਦੇ ਵਿਚ ਕਾਲ ਕਰਨੀ ਹੈ ਤਾਂ ਸਟੂਡੀਓ ਦੇ ਨੰਬਰ ਨੇ 905-805-1320-9081-313-1320। ਕੱਲ ਸਾਨੂੰ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੀਆਂ ਕਾਲਸ ਆਈਆਂ ਕਿਉਂਕਿ ਬਹੁਤ ਸਾਰੇ ਐਸੇ ਸਾਡੇ ਦਰਸ਼ਕ ਨੇ ਸਰੋਤੇ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਜਾਣਕਾਰੀ ਸ਼ਾਇਦ ਨਹੀਂ ਆ, ਉਹ ਐਂ ਕਹਿ ਲਓ ਕਿ ਸੋਸ਼ਲ ਮੀਡੀਆ ਤੇ ਨਹੀਂ, ਤੇ ਉਹ ਇਹ ਸੋਚ ਰਹੇ ਸੀ ਕਿ ਸ਼ਾਇਦ ਅਸੀਂ ਪ੍ਰੋਗਰਾਮ ਬੰਦ ਹੋ ਗਿਆ ਜਾਂ ਅੱਜ ਅਸੀਂ ਔਨ ਏਅਰ ਨਹੀਂ ਹੋਏ। ਸੋ ਕਿਉਂਕਿ ਸਾਡੀ ਫ੍ਰੀਕੁਐਂਸੀ ਜਿਹੜੀ ਉਹ ਚੇਂਜ ਹੋ ਗਈ, ਅਸੀਂ 1350 ਤੋਂ ਵਾਪਸ 1320 ਤੇ ਆ ਗਏ ਹਾਂ। ਸੋ 1320 AM ਤੁਸੀਂ ਟਿਊਨ ਕਰਨਾ ਜੀ, ਉਹਦੇ ਤੇ ਸੇਮ ਟਾਈਮ 12 ਤੋਂ 1 ਵਜੇ ਤੱਕ ਸ਼ਨੀਵਾਰ ਤੇ ਐਤਵਾਰ ਤੁਸੀਂ ਰੇਡੀਓ ਸਰਖਾਬ ਨੂੰ ਸੁਣ ਸਕੋਗੇ ਲਗਾਤਾਰ ਨਿਰੰਤਰ। ਪ੍ਰੋਗਰਾਮ ਨੂੰ ਏਸ਼ੀਅਨ ਫੂਡ ਸੈਂਟਰ, ਸਾਈਨੋ ਪ੍ਰਿੰਟ, ਸਾਈਨਾਰਾਮਾ, ਸਕਾਈਡੋਮ ਆਟੋ, ਪੂਜਾ ਹੱਟ, ਕਟਾਰੀਆ ਟੂਰਸ ਐਂਡ ਟਰੈਵਲ, BK ਟੈਕਸ ਐਂਡ ਅਕਾਊਂਟਿੰਗ, ਕੁਇਕ ਫਿਕਸ ਮਾਸਟਰਸ, PRG ਰੀਅਲਸ ਤੋਂ ਹਰਸ਼ ਪਾਵਲਾ ਜੀ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ, ਔਰ ਇਨ੍ਹਾਂ ਸਭਨਾਂ ਦੇ ਸਹਿਯੋਗ ਦੇ ਨਾਲ ਆਪ ਦੇ ਰੂਬਰੂ ਆਵਾਜ਼ ਦੇ ਜ਼ਰੀਏ ਅਸੀਂ ਹੋ ਰਹੇ ਹਾਂ ਜੀ। ਵੀਰ ਸਾਹਿਬ
1: ਇਹ ਜਿਹੜਾ ਅੱਜ ਪ੍ਰੋਗਰਾਮ ਜੀ, ਮੈਂ ਦੁਬਾਰਾ ਰਿਪੀਟ ਕਰਦਾ, ਨੰਬਰ ਜਿਹੜਾ ਤੁਸੀਂ ਇੱਥੇ ਫੋਨ ਰਾਹੀਂ ਬਹੁਤ ਸਾਡੇ ਸਰੋਤੇ ਸੁਣਦੇ ਆ ਜੀ, ਤੇ ਫੋਨ ਰਾਹੀਂ ਜਿਹਨੇ ਪ੍ਰੋਗਰਾਮ ਸੁਣਨਾ ਜੀ ਇਹ, ਤੇ ਉਹਦਾ ਨੰਬਰ ਆ 647-910-1320-6479-1-0-1-3-2-0। ਤੇ ਨਾਲ ਦੀ ਨਾਲ ਮੈਂ ਇਹ ਵੀ ਦੱਸਦਾ ਜੀ ਜਿਹੜਾ ਇਹ ਚੈਨਲ ਹੈਗਾ ਜੀ 1320 AM, ਇਹ ਜਿਹੜੇ ਕੈਨੇਡਾ ਦੇ ਸਾਡੇ ਇਸ GTA ਇਲਾਕੇ ਦੇ ਪਾਇਓਨੀਅਰ ਚੈਨਲ ਜਿਹੜੇ ਹੁੰਦੇ ਆ ਜੀ, ਜਿਹਨੂੰ ਪਾਇਓਨੀਅਰ ਕਹਿੰਦੇ ਨੇ, 20-50 ਸਾਲਾਂ ਤੋਂ ਉੱਪਰ ਹੋ ਜਾਂਦਾ ਜਿਹੜਾ ਉਹ ਬਣ ਜਾਂਦਾ, ਇਹ ਤਕਰੀਬਨ 70 ਸਾਲ ਤੋਂ ਉੱਪਰ ਤੋਂ ਸਮੇਂ ਦਾ ਇਹ ਚੈਨਲ ਚੱਲ ਰਿਹਾ 1320 AM। ਤੇ ਜਿਹੜੇ ਆਪਣਾ ਮਲਟੀ ਕਲਚਰਿਜ਼ਮ ਦੀ ਜੇ ਸਭ ਤੋਂ ਪਹਿਲਾਂ ਜੇ ਕਿਸੇ ਚੈਨਲ ਨੇ ਗੱਲ ਕੀਤੀ ਸੀ, ਉਹਨਾਂ ਵਿੱਚ ਵੀ 1320 AM ਸ਼ਾਮਲ ਹੈਗਾ, ਸ਼ਮੂਲੀਅਤ ਹੈਗੀ ਹੈ। ਪੰਜਾਬੀ ਪ੍ਰੋਗਰਾਮ ਕਿਸੇ ਸਮੇਂ ਸਭ ਤੋਂ ਵੱਧ ਇਸੇ ਚੈਨਲ ਤੇ ਹੀ ਚੱਲਦੇ ਰਹੇ ਆ, ਤੇ ਸਾਨੂੰ ਇਹ ਵੀ ਉਮੀਦ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਸਭ ਤੋਂ ਵੱਧ ਪੰਜਾਬੀ ਚੈਨਲ, ਪੰਜਾਬੀ ਪ੍ਰੋਗਰਾਮ ਹੈਗੇ ਇਸੇ ਚੈਨਲ ਤੇ ਹੀ ਚੱਲਿਆ ਕਰਨਗੇ। ਤੇ ਇਹਦੀ ਰੇਂਜ ਬਹੁਤ ਲੰਬੀ ਚੌੜੀ ਹੈ ਜੀ, ਕਲੈਰਿਟੀ ਤੁਸੀਂ ਹੁਣ ਸੁਣ ਹੀ ਰਹੇ ਹੋ ਵੀ ਆਵਾਜ਼ ਦੀ ਕਲੈਰਿਟੀ ਕਿੰਨੀ ਹੈਗੀ ਹੈ। ਤੇ ਹੁਣ ਜਿਹੜਾ ਅਗਲਾ ਜਿਹੜਾ ਸਟੈਪ ਹੈ ਜੀ ਇਹਦੇ ਵਿੱਚ ਹੁਣ ਜੁੜਿਆ, ਉਹ ਇਹ ਹੈ ਜੀ ਇਹ ਸਰੋਤਿਆਂ ਦੇ ਨਾਲ ਨਾਲ ਹੁਣ ਅਸੀਂ ਦਰਸ਼ਕ ਵੀ ਕਿਹਾ ਕਰਾਂਗੇ ਜੀ, ਕਿਉਂਕਿ ਸਰੋਤੇ ਹੁੰਦੇ ਸੀ ਇਕੱਲੇ ਸੁਣਨ ਵਾਲੇ, ਤੇ ਹੁਣ ਜਿਹੜੇ ਘਰਾਂ ਚ ਹੈ ਜਾਂ TV ਤੇ ਕਿਸੇ ਨੇ ਦੇਖਣਾ ਜਾਂ ਕਿਸੇ ਨੇ ਫੋਨ ਤੇ ਦੇਖਣਾ ਜੀ, ਲੈਪਟਾਪ ਤੇ ਵੇਖਣਾ, ਸਾਨੂੰ ਤੁਸੀਂ ਬੈਠਿਆਂ ਨੂੰ ਗੱਲਾਂ ਬਾਤਾਂ ਕਰਦਿਆਂ ਨੂੰ, ਖਬਰਾਂ ਸਾਂਝੀਆਂ ਕਰਦਿਆਂ ਨੂੰ ਦੇਖਿਆ ਵੀ ਕਰੋਗੇ। ਤੇ ਜਿਹੜੇ ਸਾਡੇ ਨਾਲ ਐਡਵਰਟਾਈਜ਼ਮੈਂਟ ਕਰਨ ਵਾਲੇ ਸੱਜਣਾ ਜੀ, ਸਾਡੇ ਜਿਹੜਾ ਸਹਿਯੋਗ ਕਰਦੇ ਆ, ਜਿਨ੍ਹਾਂ ਨੂੰ ਅਸੀਂ ਜਿਹੜੇ ਸਾਡੇ ਸਪੋਂਸਰਸ ਹੈਗੇ ਆ, ਉਹਨਾਂ ਦੀ ਜਿਹੜੀ ਐਡਵਰਟਾਈਜ਼ਮੈਂਟ ਆ, ਉਹਨਾਂ ਦੀ ਸਪੋਂਸਰਸ਼ਿਪ ਨੂੰ ਅਸੀਂ TV ਦੇ ਰਾਹੀਂ ਵੀ ਨਾਲ ਦੀ ਨਾਲ ਡਿਸਪਲੇ ਕਰਿਆ ਕਰਾਂਗੇ, ਜਿੱਥੇ ਸਾਡੀ ਫੋਟੋ ਹੋਊਗੀ ਨਾਲ ਦੀ ਨਾਲ, ਜਿਵੇਂ ਤੁਸੀਂ ਦੇਖ ਰਹੇ ਹੋ ਦੂਜੇ ਚੰਦ ਤੋਂ ਤੁਸੀਂ ਚਾਵਲਾ ਸਾਹਿਬ ਦੇ ਪ੍ਰੋਗਰਾਮ ਤੇ ਦੇਖਦੇ ਹੋ, ਸੇਮ ਤਰੀਕੇ ਨਾਲ ਜਦੋਂ ਸਾਡੀਆਂ ਐਡ ਚੱਲਿਆ ਕਰਨੀਆਂ, ਉਹ ਐਡ ਤੁਹਾਡੀਆਂ ਜਿਹੜੀਆਂ ਵੀਡੀਓ ਵਾਲੀਆਂ ਐਡ ਨਾਲ ਹੀ ਚੱਲਿਆ ਕਰਨੀ, ਜਾਂ ਤੁਹਾਡੇ ਜੇ ਵੀਡੀਓ ਨਹੀਂ ਹੈਗੀ ਤੇ ਤੁਹਾਡੀ ਉੱਥੇ ਬਿਲਕੁਲ ਬਕਾਇਦਾ ਇਨਫੋਰਮੇਸ਼ਨ ਜਾਣਕਾਰੀ ਲਾ ਕੇ TV ਦੇ ਉੱਤੇ ਉਹ ਦਿਖਾਈ ਜਾਇਆ ਕਰੂਗੀ। ਇਸ ਕਰਕੇ ਅਸੀਂ ਵਾਰ ਵਾਰ ਬੇਨਤੀ ਕਰਦੇ ਜੀ ਵੀ ਹੁਣ ਵਾਹਵਾ ਐਡਵਾਂਸ ਹੋ ਗਿਆ ਕੰਮ ਸਾਡਾ, ਤੇ ਇਹਦੇ ਚ ਜਿਹੜੇ ਕੋਈ ਨਵੇਂ ਸਪੋਂਸਰ ਸਾਡੇ ਨਾਲ ਜੁੜਨਾ ਚਾਹੁੰਦੇ ਆ, ਤੇ ਬਹੁਤ ਸੁਨਹਿਰੀ ਮੌਕਾ, ਹੁਣ ਅਸੀਂ ਜਿਹੜੇ ਜੀ ਬੇਸਿਕ ਪ੍ਰਾਈਸ ਤੇ ਆ ਕੇ ਤੁਹਾਨੂੰ ਆਪਣੇ ਨਾਲ ਜੋੜ ਰਹੇ ਹਾਂ, ਤੇ ਜਿੰਨੇ ਵੱਧ ਹੁਣ ਇਸ ਦਾ ਫਾਇਦਾ ਠਾ ਲੈਣਗੇ ਸਪੋਂਸਰ, ਉਹ ਬੜੇ ਫਾਇਦੇ ਚ ਰਹਿਣਗੇ, ਤੇ ਨਾਲੇ ਸਾਨੂੰ ਵੀ ਹੌਸਲਾ ਮਿਲੂਗਾ ਇਸ ਗੱਲ ਨਾਲ ਜੀ, ਤੇ ਤੁਹਾਡਾ ਬਿਜ਼ਨਸ ਵੀ ਜਿਹੜਾ ਹੈਗਾ ਤਰੱਕੀਆਂ ਕਰੂਗਾ, ਤੇ ਅਸੀਂ ਉਸ ਤਰੱਕੀ ਦੇ ਵਿੱਚ ਮਾੜਾ ਮੋਟਾ ਆਪਦਾ ਯੋਗਦਾਨ ਵੀ ਪਾਵਾਂਗੇ
0: ਜੀ। ਸਾਡੇ ਨਾਲ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਫਿਰ ਖਬਰਾਂ ਵੱਲ ਵੱਧਦੇ ਆ। ਸਵਾਗਤ, ਸਤਿ ਸ੍ਰੀ ਅਕਾਲ ਜੀ। ਹੈਲੋ 6472802587
1: ਜੀ ਬੋਲੋ ਜੀ।
0: ਅਰਸ਼ ਜੀ ਟੈਕਨੀਕਲੀ ਗਾਈਡ ਕਰੋ ਕੋਈ ਸਾਨੂੰ ਨਵੇਂ ਆ।
2: ਹੈਲੋ
0: ਹਾਂਜੀ ਹਾਂਜੀ ਆ ਗਈ ਜੀ ਆਵਾਜ਼।
2: ਦੁਬਾਰਾ
0: ਦੇ ਦਿਓ ਸਾਨੂੰ, ਅਸੀਂ ਸੁਣ ਲੈਣੇ ਆ ਝੋਲੀ ਅੱਡ ਲਈ।
2: ਨਹੀਂ ਕੋਈ ਨੀ, ਝੋਲੀ ਤੱਕ ਕੱਢਣੀ ਆ। ਮੈਂ ਕਿਹਾ ਤੁਹਾਨੂੰ ਕਰੋੜ ਕਰੋੜ ਵਧਾਈਆਂ ਬਾਈ,
0: ਸ਼ੁਕਰੀਆ,
2: ਦੋਨਾਂ ਨੂੰ ਬਹੁਤ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।
2: ਇੱਕ ਗੱਲ ਤੁਹਾਨੂੰ ਹੋਰ ਦੱਸਦਾ
0: ਜੀ,
2: ਦੁਨੀਆਂ ਨੂੰ ਤੂੰ ਬਦਲਣ ਚੱਲਿਆ, ਟਲ ਸੱਜਣਾ ਤੂੰ ਟਲ ਸੱਜਣਾ, ਸਿੱਧਾ ਜਿਸ ਨੂੰ ਸਾਂਝੇ ਖਾਂਦਾ ਬਾਂਗ ਜਿਹੜੇ ਵੀ ਬਲ ਸੱਜਣਾ, ਅਕਲਾਂ ਵਾਲੀ ਗੱਲ ਕਰੀ ਨਾ ਲੋਕ ਪੈਣਗੇ ਗਲ ਸੱਜਣਾ। ਮੈਂ ਇੱਕ ਗੱਲ ਮੈਂ ਸਾਡਾ ਕਹਿੰਦੇ ਬ੍ਰਹਮਟਰ ਵਾਲੇ ਕਾਹਤੋਂ ਬੋਲਦਾ, ਕੱਲ ਮੇਰੇ ਬ੍ਰਦਰ ਦਾ ਫੋਨ ਆਇਆ, ਕਹਿੰਦਾ ਉੱਥੇ ਬੋਲ ਨੀ, ਉਹ ਰਹਿੰਦਾ ਸੈਂਡਲ ਵੋਡ ਟੂ ਹਿਡਨ ਪੀਕ ਤੇ ਕਾਰਨਰ ਵਾਲਾ ਘਰ ਹੈ ਨਾ, ਉੱਥੇ ਸੈਨ ਲਾ ਜਾਂਦਾ, ਕਹਿੰਦਾ ਉਹਨੂੰ ਕਹਿ ਨੀ ਜਿਹਨੇ ਸੈਨ ਲਾਉਣਾ $500 ਤੇ ਨਹੀਂ ਫਿਰ ਛਿੱਤਰ ਵੀ ਪੈਣਗੇ, ਤੇ ਬਾਕੀ ਜਿਹਨੇ ਸੈਨ ਲਾ ਕੇ ਪੱਟ ਕੇ ਲਿਆਣਾ ਉਹ $1000 ਦੇਵੇ ਪਹਿਲਾਂ ਸੈਨ ਵਧੀਆ, ਨਹੀਂ ਫਿਰ ਉਹਨਾਂ ਨੇ ਸੈਨ ਪੱਟੇ ਜਾਣਾ ਫੇਰ ਨਾ ਕਹੇ, ਉਹ ਕਹਿੰਦਾ ਤੰਗ ਕਰੇ ਪਏ ਇੱਥੇ, ਕਹਿੰਦਾ ਉਹਨਾਂ ਦੀ ਕੰਧ ਜੀ ਲਿਪੀ ਪਈ ਸਾਰੀ।
1: ਵੈਸੇ ਸਿੱਧੂ ਸਾਹਿਬ ਆਈਡੀਆ ਬੜਾ ਸੋਹਣਾ ਤੁਸੀਂ ਦੇਤਾ ਜੀ, ਇਹ ਜਿਹੜੇ ਸੁਣ ਲਓ ਜੀ ਸਰੋਤੇ ਜਿਹੜੇ ਸੁਣਦੇ ਆ ਜੀ, ਜਿਨ੍ਹਾਂ ਦੇ ਖੂਜਿਆਂ ਦੇ ਘਰ ਹੈਗੇ ਜੀ, ਵੱਡੇ ਇੰਟਰਸੈਕਸ਼ਨ ਦੇ ਘਰ ਹੈਗੇ ਆ, ਤੇ ਉਹ ਇਹੋ ਜਿਹਾ ਕੁਛ ਕਰ ਲੈਣਾ ਜੀ, ਕਿਉਂਕਿ ਇਹ ਤਾਂ ਵੋਟਾਂ ਲੈ ਕੇ ਤੇ ਇਹਨਾਂ ਦੀ ਤਨਖਾਹਾਂ 2-2 ਲੱਖ ਬਣ ਜਾਣੀਆਂ, ਤੇ ਤੁਸੀਂ ਭਾਜੀ ਹਾਂਜੀ
2: ਮੈਂ ਕਿਹਾ ਜੇ ਮੈਂ ਕੱਲ ਨੂੰ ਉਧਰ ਜਾਣਾ ਪਰਸੋਂ ਨੂੰ
1: ਸਲਾਹ ਬੜੀ ਸੋਹਣੀ ਦੇ ਗਏ ਜੀ। ਹੁਣ ਸਰੋਤਿਆਂ ਵਾਸਤੇ ਮੌਕਾ ਜੀ, ਤੁਹਾਨੂੰ ਇੱਕ ਵਾਰ ਹੀ ਪੈਸੇ ਬਣ ਸਕਦੇ ਜਿਹੜੇ ਸਾਈਨ ਲਾਉਂਦੇ ਖੂੰਜੇ ਵਾਲੇ ਘਰਾਂ ਚ, ਵੀ ਭਾਈ ਜੇ ਇੱਕ ਤੋਂ ਵੱਧ ਲਾਉਣੇ ਤੇ ਉਹਨਾਂ ਤੋਂ ਉਸ ਹਿਸਾਬ ਨਾਲ ਪੈਸੇ ਐਡਜਸਟ ਕਰ ਲਓ, ਮਤਲਬ $500-700 ਤੁਸੀਂ ਕਮਾ ਸਕਦੇ ਆ। ਆਈਡੀਆ ਬੜਾ ਸੋਹਣਾ ਲੱਗਾ ਜੀ, ਬਾਕੀ ਚਲੋ ਦੇਖਦੇ ਕੀ ਬਣਦਾ।
0: ਇਹਨਾਂ ਦਾ ਦੂਜੇ ਕਾਲਰ ਨੇ ਜੀ ਸਾਡੇ ਨਾਲ 9056887708577 ਸਵਾਗਤ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ, ਤੁਹਾਨੂੰ ਬਧਾਈਆਂ ਵਾਪਸ
1: ਜੀ, ਸਤਿ ਸ੍ਰੀ ਅਕਾਲ,
0: ਬਹੁਤ ਸ਼ੁਕਰੀਆ ਮਿਸਿਸ ਗੋਸਲ, ਬਹੁਤ ਸ਼ੁਕਰੀਆ ਆਂਟੀ।
3: ਪਤਾ ਨੀ ਸੀਗਾ ਤੁਸੀਂ ਮੈਨੂੰ ਕੱਲ ਪਰਮਜੀਤ ਨੇ ਦੱਸਿਆ, ਕਹਿੰਦਾ ਅਸੀਂ ਮੁੜ ਕੇ ਉੱਥੇ ਅੱਜ ਮੈਂ ਦੇਖ ਆਇਆ ਪ੍ਰੋਗਰਾਮ, ਮੈਂ ਕਿਹਾ ਛੱਬੇ ਤਾਂ ਬੜੀ ਖੁਸ਼ੀ ਹੋਈ ਆ ਵੀ ਮੈਂ ਤੁਹਾਨੂੰ 1350 ਤੇ ਲੱਭਦੀ ਰਹਿਣਾ ਸੀਗਾ।
0: ਹੁਣ ਤਾਂ ਤੁਸੀਂ ਸਾਨੂੰ ਜੇ ਫੇਸਬੁੱਕ ਤੇ ਹੋ ਤੇ ਫੇਸਬੁੱਕ ਤੇ ਵੀ ਲਾਈਵ ਸਾਨੂੰ ਦੇਖ ਸਕਦੇ ਹੋ।
3: ਅੱਛਾ ਜੀ,
1: ਜੇ ਘਰੇ ਆ ਤਾਂ ਟੀਵੀ ਤੇ ਦੇਖੋ ਜੀ,
0: ਘਰੇ ਹੋ ਰੰਗਲਾ ਪੰਜਾਬ ਟੀਵੀ ਤੁਸੀਂ ਆਨ ਕਰ ਲੋ।
3: ਅੱਛਾ ਜੀ,
0: ਤੇ ਜੇਕਰ ਫੇਸਬੁੱਕ ਤੇ ਹੋ ਤਾਂ ਤੁਸੀਂ ਫੇਸਬੁੱਕ ਤੇ ਰੇਡੀਓ ਸੁਰਖਾਬ ਦੀ ਆਈਡੀ ਸਰਚ ਕਰ ਲੋ, ਤੁਸੀਂ ਸਾਨੂੰ ਲਾਈਵ ਉੱਥੇ ਦੇਖ ਸਕਦੇ ਹੋ।
3: ਧੰਨਵਾਦ ਤੁਹਾਡਾ
0: ਜੀ, ਸ਼ੁਕਰੀਆ ਤੁਹਾਡੀਆਂ ਦੁਆਵਾਂ।
3: ਮੈਂ ਹੁਣ ਫੇਰ ਮਿਲਣ ਚੱਲੀ ਆ ਤੇ ਉੱਥੇ ਮਿਲਾਂਗੇ ਆਪਣੇ ਪਰਮਜੀਤ, ਉੱਥੇ ਹੋਣਾ ਬਹੁਤ।
0: ਹਾਂਜੀ ਇਹੀ ਹੋਣਗੇ ਜੀ, ਮੈਂ ਆਪਣੇ ਸਾਰੇ ਅਧਿਕਾਰ ਇਹਨਾਂ ਨੂੰ ਦੇ ਰੱਖੇ ਨੇ ਜੀ ਹੁਣ। ਹਾਂਜੀ
1: ਠੀਕ ਹੈ ਜੀ,
3: ਵੱਡੇ ਭਰਾ ਦੇਤੇ।
0: ਹਾਂਜੀ ਹਾਂਜੀ ਸਾਰੇ ਇਹਨਾਂ ਨੂੰ ਦੇਤੇ ਜੀ ਹੁਣ।
3: ਸਤਿ ਸ੍ਰੀ ਅਕਾਲ,
0: ਥੈਂਕ ਯੂ ਸੋ ਮਚ, ਥੈਂਕ ਯੂ ਜੀ। ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਆਂ। ਬੜੀ ਇੱਕ ਸੈਡ ਸਟੋਰੀ ਸੀਗੀ ਕਿ ਸਾਡੀ ਇੱਕ ਹੈਮਿਲਟਨ ਸ਼ਹਿਰ ਤੋਂ ਇੱਕ ਐਂਬੂਲੈਂਸ ਕੰਪਨੀ ਜਿਹੜੀ ਏਅਰ ਲਿਫਟ ਕਰਦੀ ਹੈ, ਏਅਰ ਐਂਬੂਲੈਂਸ ਕੰਪਨੀ ਜਿਨ੍ਹਾਂ ਕੋਲ ਆਪਣੇ 4 ਜਹਾਜ਼ ਨੇ ਤੇ ਉਨ੍ਹਾਂ ਕੋਲ ਇਹ ਜਹਾਜ਼ਾਂ ਦੀ ਜਿਹੜੀ ਫਲਾਈ ਕਰਨ ਦੀ ਸਮਰੱਥਾ ਹੈ ਉਹ 5000 ਕਿਲੋਮੀਟਰ ਤੱਕ ਉਹ ਫਲਾਈ ਕਰ ਸਕਦੇ ਨੇ, ਮਤਲਬ ਉਸ ਰੇਂਜ ਦੇ ਜਿਹੜੇ ਉਹ ਜਹਾਜ਼ ਸੀਗੇ। ਤਾਂ ਇੱਕ ਜਹਾਜ਼ ਮੁਡੂਰਡ ਤੋਂ ਇੱਕ ਪੇਸ਼ੈਂਟ ਨੂੰ ਲੈ ਕੇ ਉੱਡਦਾ ਹੈ ਬੋਸਟਨ ਜਾਣ ਦੇ ਲਈ, ਤੇ ਉਹ ਰਾਤ ਦੇ ਹਨੇਰੇ ਦੇ ਵਿੱਚ ਉਹ ਜਹਾਜ਼ ਕਿਤੇ ਪਾਇਲਟ ਜਦੋਂ ਆਪਣੇ ਕੰਟਰੋਲ ਚੈਂਬਰ ਦੇ ਨਾਲ ਤਾਲਮੇਲ ਕਰਦਾ ਤੇ ਉਹ ਉਹਨਾਂ ਨੂੰ ਦੱਸਦਾ ਕਿ ਮੈਂ ਕਿਤੇ ਹਨੇਰੇ ਦੇ ਵਿੱਚ ਗਿਰ ਗਿਆ। ਤੋ ਉਹ ਜਦੋਂ ਹਨੇਰੇ ਦੇ ਵਿੱਚ ਘੁਰਨ ਦੀ ਗੱਲ ਕਰਦਾ ਤੇ ਉਹਦਾ ਜਿਹੜਾ ਕਨੈਕਸ਼ਨ ਹੈ ਉਹ ਵੀ ਡਿਸਟੋਰਟਡ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਜਾਂਦਾ ਜਹਾਜ਼। ਹਾਲਾਂਕਿ ਅਮਰੀਕਨ ਜਿਹੜੀਆਂ ਏਜੰਸੀਜ਼ ਨੇ ਕੁਝ ਉਹਦੇ ਜਿਹੜੀਆਂ ਕੁਇਕ ਰੈਸਕਿਊ ਆਪਣੀ ਟੀਮਸ ਹੁੰਦੀਆਂ ਉਹਨਾਂ ਨੇ ਉਹ ਭੇਜੀਆਂ ਵੀ ਨੇ, ਤੇ ਹੁਣ ਸਵੇਰ ਦੀ ਜਦੋਂ ਦੀ ਉਹ ਸਰਚ ਹੋ ਰਹੀ ਹੈ। 2 ਸਬਮਰੀਨਸ ਨੇ, ਕੁਝ ਬੋਟਸ ਨੇ ਜਿਨ੍ਹਾਂ ਨੇ ਲੋਕੇਸ਼ਨ ਲੱਭ ਲਈ ਹੈ ਕਿ ਜਿੱਥੇ ਜਹਾਜ਼ ਉਹ ਸਮੁੰਦਰ ਦੇ ਵਿੱਚ ਕਿਤੇ ਗਿਰਿਆ ਹੈਗਾ। 150 ਕਿਲੋਮੀਟਰ ਸਾਊਥ ਈਸਟ ਆਫ ਬੋਸਟਨ ਕੋਸਟ ਗਾਰਡ ਜਿਹੜੀ ਹੈਗੀ ਆ ਉਹ ਇਸ ਵੇਲੇ ਲੱਗੀ ਹੋਈ ਹੈ, ਜਗ੍ਹਾ ਲੱਭ ਗਈ ਹੈ। ਉਸ ਜਹਾਜ਼ ਦੇ ਵਿੱਚ ਪੇਸ਼ੈਂਟ ਦੇ ਰਿਸ਼ਤੇਦਾਰ ਤੋਂ ਇਲਾਵਾ 2 ਡਾਕਟਰ ਤੇ 2 ਪਾਇਲਟ ਜਿਹੜੇ ਸੀਗੇ ਉਹ ਇਸ ਵੇਲੇ ਲਾਪਤਾ ਨੇ, ਉਨ੍ਹਾਂ ਦੀ ਭਾਲ ਜਾਰੀ ਹੈ। ਮਾੜੀ ਖ਼ਬਰ ਹੈ, ਇੱਕ ਮਰੀਜ਼ ਦੀ ਜਾਨ ਬਚਾਉਣ ਵਾਸਤੇ ਉੱਡੀ ਇਹ ਜਿਹੜੀ ਏਅਰ ਐਂਬੂਲੈਂਸ ਸੀਗੀ, ਉਸ ਦੇ ਵਿੱਚ ਜਿਹੜਾ ਸਟਾਫ ਤੇ ਪਾਇਲਟ ਵੀ ਨਾਲ ਰਿਸ਼ਤੇਦਾਰ ਉਹ ਇਸ ਵੇਲੇ ਲਾਪਤਾ ਨੇ। ਆਸ ਕਰਦੇ ਹਾਂ ਕਿ ਕੋਈ ਚਮਤਕਾਰ ਕੁਛ ਅਗਰ ਹੈ ਦੁਨੀਆਂ ਦੇ ਵਿੱਚ ਤੇ ਦੁਆ ਕਰਦੇ ਹਾਂ ਉਸ ਪਰਵਰਦਿਗਾਰ ਅੱਗੇ ਕਿ ਜੇ ਕੁਝ ਠੀਕ ਮਿਲ ਜਾਵੇ ਤੇ ਠੀਕ ਰਹੇ ਸਭ ਕੁਝ, ਦੁਆ ਕਰਦੇ ਹਾਂ।
1: ਇਹ ਜੀ ਗੋਲਫ ਸਟ੍ਰੀਮ ਕੰਪਨੀ ਦਾ ਜੀ G100 ਜੈੱਟ ਸੀਗਾ ਜੀ, ਇਹ ਜਿਹੜਾ ਕਿ ਏਅਰ ਐਂਬੂਲੈਂਸ ਦੇ ਤੌਰ ਤੇ ਵਰਤਿਆ ਜਾਂਦਾ ਸੀਗਾ, ਤੇ ਜੋ ਘਟਨਾ ਹੈਗੀ ਉਹ ਗੁਰਮਿੰਦਰ ਜੀ ਨੇ ਦੱਸਤੀ ਆ ਤੁਹਾਨੂੰ। ਪਰ ਇਹਦੇ ਵਿੱਚ ਹੁਣ ਜੀ ਉਹ ਜਿਹੜੇ ਹੈਗੇ ਆ ਜਾਂਚ ਕਰਤਾ ਜਿਨ੍ਹਾਂ ਨੇ ਉਹ ਪਤਾ ਲੱਗ ਗਿਆ ਵੀ ਇੱਥੇ ਕਹਿੰਦਾ ਡੈਬਰੀਜ਼ ਪਈ ਇਹਦੀ, ਉਹ ਇਸ ਗੱਲ ਵਾਸਤੇ ਬਿਆਨ ਦੇ ਤੋਂ ਹਲੇ ਕਤਰਾ ਰਹੇ ਜੀ ਵੀ ਇਹਦਾ ਅਸਲੀ ਕਾਰਨ ਕੀ ਹੋਇਆ, ਕਿਸ ਕਾਰਨ ਕਰਕੇ ਇਹ ਹਾਦਸਾ ਹੋਇਆ। ਪਰ ਹੋਇਆ ਬੜਾ ਸੱਚੀ ਮੁੱਚੀ ਬਹੁਤ ਅਫਸੋਸ ਨਾ ਕਰ ਜੀ ਵੀ ਇੱਕ ਬੰਦੇ ਨੂੰ ਬਚਾਉਣ ਪਿੱਛੇ ਨਾਲ ਪੰਜ ਹੋਰ ਜਿਵੇਂ ਕਹਿੰਦੇ ਹੁੰਦੇ ਨਾ ਜੀ ਭਾਈ ਲਿਖੀ ਸੀ ਫਲਾਣਾ ਫਲਾਣੇ ਥਾਂ ਤੇ ਫਲਾਣੇ ਨਾਲ ਇਕੱਠੇ ਹੋਣੇ ਤੇ ਫੇਰ ਮੌਤ ਆਉਣੀ ਸੀ ਮਤਲਬ ਜਾਇ ਨੂੰ ਇਸ ਤਰ੍ਹਾਂ ਜਿਵੇਂ ਮਰਜ਼ੀ ਲਾ ਲਓ ਪਰ ਇਹ ਸੱਚੀ ਮੁੱਚੀ ਬਹੁਤ
0: ਕਈ ਗੱਲਾਂ ਨੇ ਵੀਰੇ ਸਾਹਿਬ ਸਾਡੇ ਸਵਾਗ ਦੇ ਵਿੱਚ ਕਈ ਕਹਿਣ ਨੂੰ ਤੇ ਬਹੁਤ ਕੁਝ ਕਹਿ ਦਿੰਦੇ ਨੇ ਭਾਈ ਕੱਲਾ ਛਿਆਂ ਨੂੰ ਲੈ ਗਿਆ ਕੱਲਾ ਪੰਜਾਂ ਨੂੰ ਲੈ ਗਿਆ ਪਰ ਜਿਹੜੀ ਉਹ ਕੁਦਰਤ ਹੈ ਨਾ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੋ ਕਾਲ ਇਹਦੇ ਤੋਂ ਨਾ ਅਸੀਂ ਡਿਨਾਈ ਨਹੀਂ ਕਰ ਸਕਦੇ ਇਹ ਇੱਕ ਵਕਤ ਹੈ ਤੇ ਸਥਾਨ ਹੈ ਔਰ ਜਦੋਂ ਤੁਹਾਡਾ ਸਮਾਂ ਪੂਰਾ ਹੋਣਾ ਟਾਈਮ ਆਉਣਾ ਤੇ ਫਿਰ ਉਸ ਆਲ ਮਾਈਟੀ ਪਰਵਰਦਗਾਰ ਵਾਹਿਗੁਰੂ ਜਿਸ ਨੂੰ ਆਪਾਂ ਅੱਲਾਹ ਤਾਲਾ ਰਾਮ ਭਗਵਾਨ ਜੋ ਵੀ ਨਾਮ ਦਿੱਤੇ ਨੇ ਖਬਰਾਂ ਦੇ ਵੱਲ ਵੱਧਦੇ ਆ ਜੀ ਸਾਰੇ ਹੀ ਇਸ ਵੇਲੇ ਸਾਡੇ ਜਿਹੜੇ ਨੇਗੇ ਬਛਿੰਦੇ ਕੈਨੇਡਾ ਦੇ ਜਾਂ ਓਨਟੈਰੀਓ ਦੇ ਇਸ ਵੇਲੇ ਕਿਸੇ ਨਾ ਕਿਸੇ ਸਰਕਾਰੀ ਬੈਨੀਫਿਟ ਦੀ ਤਾਕ ਦੇ ਵਿਚ ਰਹਿੰਦੇ ਨੇ ਜਾਂ ਮੈਂ ਕਦੇ ਕਦੇ ਐ ਸੋਚਦਾ ਹੁੰਦਾ ਵੀ ਸ਼ਾਇਦ ਇੱਥੇ ਵੀ ਭਾਰਤ ਵਾਂਗੂ ਇੱਥੋਂ ਦੀਆਂ ਸਰਕਾਰਾਂ ਵੀ ਕੋਈ ਏਦਾਂ ਦੇ ਲੋਲੀਪੋਪ ਦੇ ਕੇ ਸਾਡੀ ਬਿਰਤੀ ਨੂੰ ਕਿਤੇ ਓਦਾਂ ਤਾਂ ਨਹੀਂ ਬਣਾ ਰਹੀਆਂ ਇਹ ਵੈਸੇ ਮੇਰਾ ਸਵਾਲ ਹੈ ਇਸ ਖ਼ਬਰ ਤੋਂ ਬਾਅਦ ਤੁਹਾਡੇ ਸਭਨਾਂ ਦੇ ਲਈ ਜੇਕਰ ਤੁਸੀਂ ਸੋਚ ਦਿਓ ਕਿ ਕਿਤੇ ਸਰਕਾਰਾਂ ਇਸ ਪਾਸੇ ਵੱਲ ਸਾਨੂੰ ਵਧਾ ਤੇ ਨਹੀਂ ਰਹੀਆਂ ਫਿਰ ਆਪਾਂ ਉਹਦੇ ਤੇ ਅੱਗੇ ਜਾ ਕੇ ਮੈਂ ਖ਼ਬਰ ਪੂਰੀ ਕਰਦਿਆਂ ਤੇ ਆਪਾਂ ਗੱਲ ਕਰ ਲੈਂਦੇ ਹਾਂ ਤੁਹਾਡੇ ਫੋਨ ਕਾਲਸ ਦਾ ਇੰਤਜ਼ਾਰ ਰਹੇਗਾ 905-813-1320 ਪਰ ਇਸ ਖ਼ਬਰ ਤੋਂ ਬਾਅਦ ਨਵੀਂ ਕੈਨੇਡਾ ਗਰੋਸਰੀਜ਼ ਐਂਡ ਅਸੈਂਸ਼ੀਅਲਸ ਬੈਨੀਫਿਟ ਜਿਹੜੀ ਅਕਤੂਬਰ ਦੀ ਅਦਾਇਗੀ ਜਿਹੜੀ ਹੈ ਕਦੋਂ ਆਵੇਗੀ ਅਗਲੇ ਹਫ਼ਤੇ ਦੀ ਅਦਾਇਗੀ ਦੀ ਮਿਤੀ ਯੋਗਤਾ ਤੇ ਰਕਮ ਬਾਰੇ ਜਿਹੜੀ ਜਾਣਕਾਰੀ ਉਹ ਆਈ ਹੈਗੀ ਹੈ ਸੋ ਇਹ ਕੈਨੇਡਾ ਗਰੋਸਰੀਜ਼ ਐਂਡ ਅਸੈਂਸ਼ੀਅਲ ਬੈਨੀਫਿਟਸ ਜੋ GST HST ਕ੍ਰੈਡਿਟ ਦੀ ਥਾਂ ਲਵੇਗੀ ਉਹਦੇ ਲਈ ਅਦਾਇਗੀ 5 ਅਕਤੂਬਰ 2026 ਨੂੰ ਜਾਰੀ ਕੀਤੀ ਜਿਹੜੀ ਸੀਗੀ ਉਹ ਜਾਣੀ ਹੈਗੀ ਹੈ ਇਸ ਵਿਚ ਅਗਲੇ 5 ਸਾਲਾਂ ਲਈ 25% ਦਾ ਵਾਧਾ ਸ਼ਾਮਲ ਹੋ ਜਾਵੇਗਾ ਆਪਣੀ ਯੋਗਤਾ ਤੇ ਅਦਾਇਗੀ ਦੀ ਪੂਰੀ ਜਿਹੜੀ ਸਮਾਂ ਸਾਰਨੀ ਤੁਸੀਂ ਆਨਲਾਈਨ ਦੇਖ ਸਕਦੇ ਹੋ ਕਿਉਂਕਿ ਸਰਕਾਰ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਇਸ ਦੀ ਡਿਟੇਲਸ ਜਿਹੜੀਆਂ ਨੇ ਉਹ ਹੈਗੀਆਂ ਨੇ ਸੋਮਵਾਰ 5 ਅਕਤੂਬਰ 2026 ਨੂੰ ਕੈਨੇਡੀਅਨ ਖਾਤਿਆਂ ਬੈਂਕ ਖਾਤਿਆਂ ਦੇ ਵਿਚ ਜੇ ਕਹਾਂ ਇਹ ਜਮ੍ਹਾਂ ਹੋ ਜਾਏਗੀ ਇਸ ਸਾਲ ਦੀ ਆਖਰੀ ਅਦਾਇਗੀ ਹੋਵੇਗੀ ਇਸ ਤੋਂ ਬਾਅਦ ਅਗਲੀ ਅਦਾਇਗੀ ਜਨਵਰੀ 2027 ਦੇ ਵਿਚ ਆਵੇਗੀ ਜੁਲਾਈ ਵਿਚ ਹੋਈ ਪਹਿਲੀ ਨਿਯਮਿਤ ਅਦਾਇਗੀ ਉਸ ਇਕ ਵਾਰੀ GST HST ਟਾਪ ਅਪ ਜਿਹਨੂੰ ਕਹਿੰਦੇ ਵਾਧੂ ਭੁਗਤਾਨ ਤੋਂ ਬਾਅਦ ਕੀਤੀ ਗਈ ਸੀ ਜੋ ਉਸੇ ਸਾਲ ਜੂਨ ਵਿਚ ਖਾਤਿਆਂ ਵਿਚ ਜਮ੍ਹਾਂ ਹੋ ਗਈ ਸੀਗੀ ਜੇਕਰ ਤੁਹਾਨੂੰ ਇਹ ਅਦਾਇਗੀ ਨਹੀਂ ਮਿਲਦੀ ਤਾਂ ਤੁਸੀਂ CRA ਕੈਨੇਡਾ ਰੈਵਨਿਊ ਏਜੰਸੀ ਨੂੰ 20 ਅਕਤੂਬਰ ਤੱਕ ਆਪਣੀ ਅਦਾਇਗੀ ਪ੍ਰਾਪਤ ਨਹੀਂ ਹੁੰਦੀ ਤਾਂ ਉਸ CRA ਖਾਤੇ ਰਾਹੀਂ ਇਸ ਦੀ ਜਿਹੜੀ ਹੈਗੀ ਹੈ ਜਾਂਚ ਕਰ ਸਕਦੇ ਹੋ 20 ਅਕਤੂਬਰ ਤੋਂ ਪਹਿਲਾਂ ਤੁਸੀਂ ਇਹਦੇ ਤੇ ਕੁਛ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਬਿਜ਼ੀ ਹੋਣਗੇ ਸੋ CRA ਨੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਇਸ ਅਦਾਇਗੀ ਦੇ ਜਿਹੜੇ ਪੈਸੇ ਨਹੀਂ ਪਹੁੰਚਦੇ ਸੋ ਹੁਣ ਕਹਾਣੀ ਇਹਦੇ ਨਾਲ ਸਾਡਾ ਇੱਕ ਸਵਾਲ ਮੈਂ ਤੁਹਾਡੇ ਅੱਗੇ ਰੱਖ ਦਿੰਦਾ ਕਿ ਬਹੁਤ ਸਾਰੇ ਇੱਦਾਂ ਦੇ ਬੈਨੀਫਿਟ ਜਿੱਦਾਂ ਡੱਗ ਫੋਰਡ ਸਾਹਿਬ ਨੇ ਪਹਿਲਾਂ ਸਾਡੇ ਸਟਿੱਕਰਸ ਦੀ ਫੀਸ ਦੀ ਮਾਫ਼ੀ ਪਲੇਟਾਂ ਦਾ ਫੀਸ ਮਾਫ਼ੀ ਖਰਚਾ ਮਾਫ਼ੀ ਗੱਲ ਕੀਤੀ ਗਈ ਜਾਂ ਇਸ ਤਰ੍ਹਾਂ ਹੌਲੀ ਹੌਲੀ ਇਹ ਗੱਲਾਂ ਆਈਆਂ ਹਾਲਾਂਕਿ ਇਹ ਸਰਕਾਰਾਂ ਚਾਹੁਣ ਸਾਨੂੰ ਟੈਕਸ ਰਿਬੇਟ ਦੇ ਕੇ ਜਾਂ ਸਾਡੇ ਜਿਹੜੇ ਇਨਕਮ ਟੈਕਸ ਦੇ ਵਿਚ ਰਿਬੇਟ ਦੇ ਕੇ ਕਿਸੇ ਤਰੀਕੇ ਵੀ ਸਾਡੀ ਜਿਹੜੀ ਸਹੂਲੀਅਤ ਹੋਰ ਦੇ ਸਕਦੇ ਨੇ ਪਰ ਸਮੇਂ ਸਮੇਂ ਸਿਰ ਏਦਾਂ ਦੇ ਲੋਲੀਪੋਪ ਦੇ ਕੇ ਸ਼ਾਇਦ ਮੇਰੀ ਨਿੱਜ ਦੀ ਗੱਲ ਹੈ ਇਹ ਮੈਂ ਗੱਲ ਕਹਿ ਰਿਹਾ ਕਿ ਸਾਨੂੰ ਪ੍ਰਭਾਵਿਤ ਕੀਤਾ ਜਾਂਦਾ ਮਾਨਸਿਕ ਤੌਰ ਤੇ ਕਿ ਇਹ ਕਰੰਟ ਮੌਜੂਦਾ ਸਰਕਾਰ ਭਾਈ ਸਾਡੇ ਭਲੇ ਲਈ ਲੋਚਦੀ ਹੈ ਸਰਕਾਰ ਭਾਵੇਂ ਕੋਈ ਵੀ ਹੋਵੇ ਨਾ ਮੈਂ ਇਸ ਨੂੰ ਲਿਬਰਲ ਦੇ ਝੋਲੀ ਚ ਪਾਵਾਂ ਨਾ ਮੈਂ ਕੰਜ਼ਰਵੇਟਿਵ ਦੀ ਕੋਈ ਵੀ ਸਰਕਾਰ ਆਵੇ ਸਮੇਂ ਸਮੇਂ ਸਿਰ ਲੋਲੀਪੋਪ ਦਿੰਦੀ ਹੈ ਕੀ ਤੁਸੀਂ ਸੋਚਦੇ ਹੋ ਕਿ ਸਾਨੂੰ ਮਾਨਸਿਕ ਤੌਰ ਤੇ ਜਾਂ ਇਹ ਬਿਰਤੀ ਸਾਡੀ ਜਿਹੜੀ ਹੈਗੀ ਇਸ ਪਾਸੇ ਲਾਈ ਜਾਵੇ ਕਿ ਸਾਨੂੰ ਸਰਕਾਰ ਕੋਲੋਂ ਹੁਣ $300-400 ਜਿਹੜਾ ਹੈਗਾ ਉਹ ਆਜੂਗਾ ਹਾਲਾਂਕਿ ਉਹਨੇ ਸਾਡੇ ਕੋਈ ਬਾਹਲੇ ਖਰਚੇ ਪੂਰੇ ਨਹੀਂ ਕਰਨੇ ਹੁੰਦੇ
1: ਇਹਦੇ ਚ ਦੋ ਗੱਲਾਂ ਨਾਲ ਮੈਂ ਹੋਰ ਐਡ ਕਰੂੰਗਾ ਜੀ ਇਸ ਗੱਲ ਦੇ ਮੰਡੇ ਤੋਂ ਕਹਿੰਦੇ ਜੀ ਪੇਮੈਂਟਾਂ ਸ਼ੁਰੂ ਹੋ ਜਾਣੀਆਂ ਇਹ ਤੇ ਇਹਦੇ ਵਿਚ ਪਹਿਲੀ ਗੱਲ ਤਾਂ ਇਹ ਹੈ ਜੀ ਸ਼ਰਤ ਦੋ ਸ਼ਰਤਾਂ ਇਹਦੀਆਂ ਮੇਨ ਇੱਕ ਤਾਂ ਜੀ ਕੈਨੇਡਾ ਦਾ ਰੈਜੀਡੈਂਟ ਹੋਣਾ ਚਾਹੀਦਾ ਬੰਦਾ
0: ਸਹੀ
1: ਫੋਰ ਟੈਕਸ ਪਰਪਸ ਵਾਸਤੇ ਜਿਹੜਾ ਟੈਕਸ ਕਿਸੇ ਵੀ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਕੋਈ ਇੱਥੇ ਵਰਕ ਪਰਮਿਟ ਤੇ ਹੈ ਜਾਂ ਕੋਈ ਇਮੀਗ੍ਰੈਂਟ ਹੈਗਾ ਜਾਂ ਕੋਈ ਸਿਟੀਜ਼ਨ ਤਾਂ ਆਪਾਂ ਹੈਗੇ ਹੈਗੇ
0: ਜੀ ਜੀ
1: ਉਹ ਹੋਣਾ ਚਾਹੀਦਾ ਦੂਜੀ ਗੱਲ ਜੀ 19 ਸਾਲ ਤੋਂ ਉੱਪਰ ਉਹਦੀ ਉਮਰ ਹੋਣੀ ਚਾਹੀਦੀ ਹੈ ਘੱਟੋ ਘੱਟ 19 ਸਾਲ ਜਾਂ ਇਸ ਤੋਂ ਉੱਪਰ ਤੇ ਉਹਦਾ ਜੇ ਕੋਈ ਸਪਾਊਸ ਜਾਂ ਕਾਮਨ ਲਾ ਪਾਰਟਨਰ ਉਹਦਾ ਨਾਂ ਰਹਿੰਦਾ ਜਾਂ ਉਹਨਾਂ ਦੇ ਬੱਚੇ ਇਹ ਸਾਰੇ ਐਲੀਜੀਬਲ ਹੁੰਦੇ ਇਸ ਗੱਲ ਦੇ ਵਿਚ ਜੀ ਤੇ ਇਹਦੇ ਚ ਆਉਣਾ ਕਿਵੇਂ ਜੀ ਜਿਹੜੇ ਕੋਈ ਚਿਲਡਰਨ ਜਿਹਦੇ ਕੋਈ ਬੱਚੇ ਨਹੀਂ ਹੈਗੇ ਉਹਨੂੰ ਬੈਨੀਫਿਟ ਮਿਲਣਾ ਜੀ ਇਹ $60 ਦਾ ਇੱਕ ਬੱਚੇ ਵਾਲੇ ਨੂੰ ਮਿਲਣਾ ਜੀ $68 ਤੇ 91 ਸੈਂਟ ਨਹੀਂ ਜੀ ਹੋਰ ਤਾਂ ਲਿਖਿਆ ਹੋਇਆ ਜੀ ਇਹ ਏਦਾਂ ਜੀ ਮੈਕਸੀਮਮ ਐਨੁਅਲ ਇਨਕਮ ਦੀ ਗੱਲ ਕਰਦਾ ਜੀ ਮੈਂ ਉਹ ਮਿਲਣਾ ਜੀ ਜਿਹੜਾ ਤਾਂ ਇੱਕ ਸਿੰਗਲ ਬੰਦਾ ਜੀ ਕੋਈ ਚਾਈਲਡਰ ਨੀ ਹੈਗਾ ਤੇ 60,000 ਡਾਲਰ ਓਹਦੀ ਇਨਕਮ ਹੋਣੀ ਚਾਹੀਦੀ ਆ, ਓਹਨੂੰ ਬੈਨੀਫਿਟ ਮਿਲਣਾ। ਜਿਹਦੇ ਇੱਕ ਬੱਚਾ ਹੈਗਾ ਜੀ ਉਹ 68,912 ਡਾਲਰ ਹੋਵੇ ਤੇ ਓਹਨੂੰ ਮਿਲਣਾ ਜੀ। ਜੇ ਦੋ ਬੱਚੇ ਜਿਨ੍ਹਾਂ ਦੇ ਜੀ ਉਹਨਾਂ ਦੀ ਇਨਕਮ ਜੀ 73,592 ਡਾਲਰ ਹੋਵੇ ਉਹਨਾਂ ਨੂੰ ਮਿਲਣਾ। ਤਿੰਨ ਬੱਚੇ ਜਿਨ੍ਹਾਂ ਦੇ ਹੈਗੇ ਜੀ ਉਹਨਾਂ ਦੀ 78,272 ਡਾਲਰ ਹੈਗੀ ਉਹਨਾਂ ਨੂੰ ਮਿਲਣਾ। ਤੇ ਚਾਰ ਬੱਚੇ ਜਿਨ੍ਹਾਂ ਦੇ ਹੈਗੇ ਆ ਉਹਨਾਂ ਦੀ ਇਨਕਮ ਹੋਣੀ ਚਾਹੀਦੀ ਹੈ 82,952 ਡਾਲਰ। ਤੇ ਜਿਹੜੇ ਕਾਮਨ ਲਾ ਪਾਰਟਨਰ ਹੈਗੇ ਜੀ, ਕਾਮਨ ਲਾ ਇੰਡੀਵਿਜੁਅਲ ਹੈਗੇ ਆ, ਮੈਰਿਡ ਜਾਂ ਕਾਮਨ ਲਾ ਇੰਡੀਵਿਜੁਅਲ ਤੇ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲਣਾ ਜੀ, ਉਹ ਹੈਗਾ ਜੀ ਜਿਨ੍ਹਾਂ ਦੇ ਬੱਚੇ ਨਹੀਂ ਹੈਗੇ ਉਹਨਾਂ ਦੀ ਇਨਕਮ ਚਾਹੀਦੀ 64,232, ਜਿਨ੍ਹਾਂ ਦੇ ਇੱਕ ਬੱਚਾ ਜੀ 68,912 ਡਾਲਰ ਹੋਣੀ ਚਾਹੀਦੀ ਹੈ, ਜਿਹਦੇ ਦੋ ਬੱਚੇ ਆ ਉਹ 73,000 ਚਾਹੀਦੀ ਹੈ ਜੀ, 73,000 ਡਾਲਰ, 73,592, ਜਿਹਦੇ ਤਿੰਨ ਬੱਚੇ ਆ 78,272 ਤੇ ਚਾਰ ਬੱਚਿਆਂ ਦੀ 82,982। ਕਹਿਣ ਦਾ ਭਾਵ ਭਾਵੇਂ ਤੁਹਾਡੀ ਮੈਰਿਜ ਹੋਈ ਹੈ, ਭਾਵੇਂ ਤੁਸੀਂ ਕੌਮਲਾ ਪਾਰਟਨਰ ਚ ਰਹਿ ਰਹੇ ਤਾਂ ਤੁਹਾਡੇ ਬੱਚੇ ਹੈਗੇ ਆ, ਤੁਹਾਡੀ ਤਕਰੀਬਨ ਇਨਕਮ ਸੇਮ ਹੀ ਹੋਣੀ ਚਾਹੀਦੀ ਹੈ ਜੀ, ਤੇ ਫੇਰ ਤੁਹਾਨੂੰ ਇਹ ਬੈਨੀਫਿਟ ਮਿਲਣੇ ਆ। ਨੋ ਚਿਲਡਰਨ ਤੇ ਵਨ ਚਿਲਡਰਨ ਵਾਲੇ ਦਾ ਥੋੜਾ ਫਰਕ ਹੈ ਜੀ, ਨੋ ਚਿਲਡਰਨ ਦਾ ਜ਼ਿਆਦਾ ਫਰਕ ਹੈ, ਇਕੱਲੇ ਮੀਆਂ ਬੀਵੀ ਰਹਿ ਰਹੇ, ਮੀਆਂ ਬੀਵੀ ਬਣ ਕੇ ਵਿਆਹ ਤੋਂ ਬਿਨਾਂ ਉਹਨਾਂ ਦੇ ਜਿਹੜੇ ਵਿਆਹੇ ਹੋਏ ਆ ਉਹਨਾਂ ਦੀ ਤਾਂ ਚਾਹੀਦੀ ਹੈ ਇਨਕਮ 60,000, ਤੇ ਜਿਹੜੇ ਨਹੀਂ ਵਿਆਹੇ ਹੋਏ ਉਹਨਾਂ ਦੀ ਇਨਕਮ ਹੈਗੀ 64,000। ਇਹ ਕ੍ਰਾਈਟੀਰੀਆ ਜੀ ਇਹਨਾਂ ਦਾ, ਤੇ ਉਸ ਤਰੀਕੇ ਨਾਲ ਪੈਸੇ ਮਿਲਣੇ ਆ। ਪਹਿਲਾਂ ਵੀ ਆਉਂਦੇ ਨੇ ਪੈਸੇ, ਹੁਣ ਵੀ ਆਏ ਆ। ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਜੀ ਸਰਕਾਰਾਂ ਲੋਕਾਂ ਨੂੰ ਲਾਲਚ ਦੇ ਕੇ ਇਹ ਕੰਮ ਕਰਦੀਆਂ, ਇਹ ਸਰਕਾਰਾਂ ਨੇ ਜਿਹੜੀ ਆਹ ਜਿਹੜੀ ਬਹੁਤ ਨੋਮੀਨਲ ਚਾਰਜ ਬਣਦੇ ਹੁੰਦੇ, ਕਿਸੇ ਨੂੰ $150 ਆ ਗਿਆ ਤਿੰਨਾਂ ਮਹੀਨਿਆਂ ਦਾ, ਕਿਸੇ ਨੂੰ $200 ਆ ਗਿਆ, ਤੇ ਜਿੰਨੀ ਕੁ ਇਨਫਲੇਸ਼ਨ ਸਪੀਡ ਨਾਲ ਵੱਧਦੀ ਪਈ ਹੈ ਜੀ, ਜਿੰਨੀ ਕੁ ਸਪੀਡ ਨਾਲ ਸਾਡੇ ਗੈਸ ਹੁਣ ਅੱਜ ਦੀ ਤਰੀਕ ਚ ਵੇਖੋ ਜੀ 187 ਕਈ ਥਾਵਾਂ ਤੇ 191-92 ਤੱਕ ਗੈਸ ਹੈਗੀ ਹੈ, ਤੇ ਜਿਹੜਾ ਡੀਜ਼ਲ ਹੈ ਜੀ ਉਹ $250 ਤੋਂ ਉੱਪਰ ਚੱਲ ਗਿਆ।
0: ਸਹੀ।
1: ਤੇ ਉਹ ਜੇ ਐਵਰੇਜ ਬੰਦਾ ਲਾਵੇਦਾ ਜੀ ਮਹੀਨੇ ਦਾ, ਉਹ ਮਤਲਬ $150 ਜਿਹੜਾ ਰੋਜ਼ ਇਹ ਕੰਮਾਂ ਤੇ ਜਾਂਦੇ ਆ, $150-$200 ਤਾਂ ਉਹ ਗੈਸ ਹੀ ਵੱਧ ਖਾ ਜਾਂਦਾ ਜੀ।
0: ਐਗਜੈਕਟਲੀ।
1: ਤੇ ਗਰੋਸਰੀ ਲਈ ਤਾਂ ਬੈਨੀਫਿਟ ਕੋਈ ਹੋਇਆ ਨੀਗਾ, ਇਹ ਤਾਂ ਜਿਹੜੀ ਗੈਸ ਨਾਲ ਸਾਡੀ ਜਿਹੜੀ ਖਰਚਾ ਵਧਿਆ ਉਹੀ ਸਾਨੂੰ ਕਵਰ ਹੋਇਆ। ਤੇ ਇਹਦੇ ਵਾਸਤੇ ਜੇ ਸਰਕਾਰਾਂ ਸੱਚੀ ਮੁੱਚੀ ਲੋਕਾਂ ਨੂੰ ਬੈਨੀਫਿਟ ਕਰਨਾ ਚਾਹੁੰਦੀਆਂ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ, ਉਹਦੇ ਵਿੱਚ ਕੋਈ ਇਹੋ ਜਿਹੀ ਪਰਮਾਨੈਂਟ ਰਿਬੇਟ ਦਿੱਤੀ ਜਾਵੇ ਜਿੰਨਾ ਚਿਰ ਸਾਡੀ ਕੈਨੇਡਾ ਦੀ ਇਕੋਨਮਿਕ ਸਿਚੁਏਸ਼ਨ ਠੀਕ ਨਹੀਂ ਹੁੰਦੀ, ਸਾਡੀ ਜੋਬ ਮਾਰਕੀਟ ਸਹੀ ਤਰੀਕੇ ਨਾਲ ਕੰਮ ਕਰਨ ਨਹੀਂ ਲੱਗਦੀ, ਸਾਡੇ ਘਰਾਂ ਬਰਾਂ ਦੇ ਜਿਹੜਾ ਘਰ ਬਣਾਉਣ ਦਾ ਜਿਹੜਾ ਢਾਂਚਾ ਹੈਗਾ ਉਹ ਸਹੀ ਰਸਤੇ ਨਹੀਂ ਆਉਂਦਾ, ਤੇ ਉਹਦੇ ਨਾਲ 15-16 ਟ੍ਰੇਡ ਜੁੜੇ ਆ ਉਹ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰ ਲੱਗਦੇ, ਉਹਨਾਂ ਚਿਰ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਜਿਹੜੀਆਂ ਹੈਗੀਆਂ ਜੀ ਇਹ ਸਾਨੂੰ ਛੋਟਾਂ ਦੇ ਕੇ ਤੇ ਬਹੁਤ ਵੱਡੇ ਵੱਡੇ ਉਹਦੇ ਦਮਗਜੇ ਮਾਰੇ ਜਾਂਦੇ ਆ, ਇਹ ਟੋਟਲੀ ਰੋਂਗ ਆ, ਸਾਨੂੰ ਸਿਰਫ਼ ਤੇ ਸਿਰਫ਼ ਭਰਮਾਉਣ ਦਾ ਕੰਮ ਕੀਤਾ ਜਾ ਰਿਹਾ। ਤੇ ਡਾਕਫੋਰ ਸਾਹਿਬ ਦਾ ਧੱਪਾ ਨਾ ਹੀ ਕੀ ਲੈਣਾ ਜੀ, ਡਾਕਫੋਰ ਸਾਹਿਬ ਤਾਂ ਉਹੋ ਜਿਹੀਆਂ ਚੀਜ਼ਾਂ ਦੇ ਦਿੰਦੇ ਜਿਹੜੀਆਂ ਅਸੀਂ ਕਦੇ ਮੰਗੀਆਂ ਨਹੀਂ ਹੁੰਦੀਆਂ, ਤੇ ਜਿਹੜੀਆਂ ਅਸੀਂ ਮੰਗਦੇ ਹੁੰਦੇ ਹਾਂ ਉਹਦੇ ਬਾਰੇ ਬਿਆਨ ਵੀ ਨਹੀਂ ਆਉਂਦਾ ਹੁੰਦਾ ਜੀ। ਤੇ ਇਹ ਤਾਂ ਹੁਣ ਲੀਡਰਾਂ ਦੇ ਹੀ ਕੰਮ ਆ ਜੀ। ਨਾਲ ਮੈਂ ਹੋਰ ਜੋੜਦੇ ਹਾਂ, ਲਾਸਟ ਗੱਲ ਕਰਦੇ ਹਾਂ, ਜਿਹੜੀ ਤੁਸੀਂ ਕਿਹਾ ਫ੍ਰੀ ਵਾਲਾ ਕੰਮ ਚ ਇਹ ਸਾਡੇ ਲੀਡਰ ਸਿੱਖਣ ਲੱਗ ਗਏ, ਉਹ ਸਾਡੇ ਨਾਲ ਦੇ ਗੁਆਂਢੀ ਦਾ ਥਾਣੇਦਾਰ ਨੇ ਤਾਂ ਕਰ ਵੀ ਦਿੱਤਾ ਜੀ ਵੀ ਮੈਨੂੰ ਤੁਸੀਂ ਮਿਡ ਟਰਮ ਵੋਟਾਂ ਚ ਵੋਟਾਂ ਪਾਓ ਤੇ ਮੈਂ ਤੁਹਾਨੂੰ 5,000 ਪਰ ਵੋਟ ਦੇਊਂਗਾ। ਉਹ ਤਾਂ ਓਪਨ ਹੀ ਹੈ ਜੀ, ਸਾਰਾ ਕੁਝ ਸਿਰੇਮ ਓਪਨ ਹੀ ਹੋ ਗਿਆ। ਤੇ ਜੇ ਕਿਤੇ ਇੱਥੇ ਜਿਹੜੇ ਉਹਦੇ ਫਾਲੋਅਰ ਹੈਗੇ ਜੀ, ਉਹਦੇ ਜਿਹੜੇ ਚਾਹੁਣ ਵਾਲੇ ਹੈਗੇ ਆ ਕੁਛ ਪਾਰਟੀਆਂ ਵਾਲੇ, ਤੇ ਜੇ ਕਿਤੇ ਉਹਨਾਂ ਦੀ ਸਰਕਾਰ ਆ ਗਈ ਕਿਤੇ ਤੇ ਇਹੋ ਜਿਹਾ ਕੁਝ ਮਿਲਦਾ ਹੋ ਵੀ ਕਰਕੇ।
0: 5,000 ਤੇ 150 ਦੇ ਵਿੱਚ ਤਾਂ ਬਹੁਤ ਫਰਕ ਹੈ ਨਾ।
1: ਹਾਂਜੀ, ਨਹੀਂ ਨਹੀਂ ਮੈਂ ਗੱਲ ਕਰਦਾ ਜੀ ਵੀ ਮਤਲਬ ਇਹ ਤਾਂ ਹਰ ਤਰੀਕੇ ਨਾਲ ਕਰਦੇ ਨਾ, ਉਹਨੇ ਤਾਂ ਓਪਨਲੀ ਕਰਤਾ ਨਾ ਕੰਮ ਇਹ ਵੀ ਭਾਈ ਵੋਟਾਂ ਪਾਓ ਤੇ ਪੈਸੇ ਚੱਕੋ।
0: ਕਾਲਰ ਜੁੜੇ ਨੇ, ਮੈਂ ਉਹਨਾਂ ਨੂੰ ਔਨ ਏਅਰ ਪਾਉਣ ਤੋਂ ਪਹਿਲਾਂ ਇੱਕ ਕਟਾਰੀਆ ਟੂਰਸ ਐਂਡ ਟਰੈਵਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ। ਕਟਾਰੀਆ ਟੂਰਸ ਐਂਡ ਟਰੈਵਲ, ਟਰੈਵਲ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਂ ਹੈ। ਦੋ ਲੋਕੇਸ਼ਨ ਤੋਂ ਤੁਹਾਨੂੰ 7 ਦਿਨ ਸਵੇਰੇ 8:30 ਵਜੇ ਤੋਂ ਲੈ ਕੇ ਦੇਰ ਸ਼ਾਮ 11 ਵਜੇ ਤੱਕ ਸਰਵਿਸਿਸ ਦਿੰਦੇ ਨੇ, ਜਿੱਥੇ ਤੁਸੀਂ ਦੁਨੀਆਂ ਭਰ ਦੇ ਵਿੱਚ ਘੁੰਮਣ ਫਿਰਨ ਦੇ ਲਈ ਏਅਰ ਟਿਕਟਸ ਲੈ ਸਕਦੇ ਹੋ, ਟੂਰ ਐਂਡ ਟਰੈਵਲ ਪੈਕੇਜ ਲੈ ਸਕਦੇ ਹੋ, ਟਰੈਵਲ ਇੰਸ਼ੋਰੈਂਸ ਲੈ ਸਕਦੇ ਹੋ ਅੰਡਰ ਵਨ ਰੂਫ। OCI ਨਵਾਂ ਬਣਾਉਣਾ, ਰੀਨਿਊ ਕਰਾਉਣਾ, ਕੈਨੇਡੀਅਨ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਰਨੀ ਹੈ, ਉਹਦੀਆਂ ਸੇਵਾਵਾਂ ਵੀ ਉਹ ਦਿੰਦੇ ਨੇ। ਨੰਬਰ ਹੈ 905-678-1200, ਇਹਨਾਂ ਦੇ ਕੁਝ ਵਨ ਵੇ ਫੇਅਰ ਸਾਡੇ ਕੋਲ ਆਏ ਨੇ। ਟੋਰਾਂਟੋ ਟੂ ਦਿੱਲੀ $1,320, ਟੋਰਾਂਟੋ ਟੂ ਅੰਮ੍ਰਿਤਸਰ ਸਾਹਿਬ $1,395 ਕੈਨੇਡੀਅਨ ਡਾਲਰ। ਰਿਟਰਨ ਦੇ ਵਿੱਚ ਅਗਰ ਤੁਸੀਂ ਟੋਰਾਂਟੋ ਟੂ ਅੰਮ੍ਰਿਤਸਰ ਸਾਹਿਬ ਜਾਣਾ ਤੇ ਤੁਹਾਨੂੰ $2,650, ਟੋਰਾਂਟੋ ਟੂ ਦਿੱਲੀ $1,820 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਪਾਕਿਸਤਾਨ ਜਾਣਾ ਤਾਂ ਕਰਾਚੀ ਦੀ ਟਿਕਟ ਵਨ ਵੇ $1,220, ਇਸਲਾਮਾਬਾਦ ਵਨ ਵੇ $1,240। ਰਿਟਰਨ ਫੇਅਰਸ ਦੇ ਵਿੱਚ ਕਰਾਚੀ ਦੀ $2,070, ਇਸਲਾਮਾਬਾਦ ਦੀ $2,120 ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ। ਜੇਕਰ ਤੁਸੀਂ ਵਕੇਸ਼ਨ ਡੀਲਸ ਚਾਹੁੰਦੇ ਹੋ, ਮੈਕਸੀਕੋ ਜਾਣਾ, ਡੋਮਿਨਿਕਨ ਰਿਪਬਲਿਕ ਦੀ, ਮੈਂ ਤੁਹਾਨੂੰ ਪ੍ਰਾਈਸ ਦਿੰਦਾ $1,100 ਪਰ ਪਰਸਨ ਆਲ ਇਨਕਲੂਸਿਵ ਤੁਹਾਨੂੰ ਮਿਲ ਸਕਦੀ ਹੈ। ਮੈਕਸੀਕੋ ਵਾਸਤੇ $1,055 ਦੇ ਵਿੱਚ ਆਲ ਇਨਕਲੂਸਿਵ ਤੁਹਾਨੂੰ ਮਿਲ ਸਕਦੀ ਹੈ। ਸਕਰੀਨ ਦੇ ਉੱਤੇ ਵੀ ਨੰਬਰ ਆ ਰਹੇ ਨੇ ਤੁਹਾਡੇ ਲਈ, ਜੇ ਤੁਸੀਂ ਟੀਵੀ ਦੇਖ ਰਹੇ ਹੋ। ਨੰਬਰ ਮੈਂ ਫੇਰ ਦਿੰਦਾ 905-678-1200 ਕਟਾਰੀਆ ਟੂਰਸ ਐਂਡ ਟਰੈਵਲ। ਦੋ ਲੋਕੇਸ਼ਨ 7 ਦਿਨ ਖੁੱਲਦੇ ਨੇ, ਸਵੇਰੇ 8:30 ਤੋਂ ਲੈ ਕੇ ਦੇਰ ਸ਼ਾਮ 11 ਵਜੇ ਤੱਕ। ਮੈਂ ਕਾਲ ਲੈ ਰਿਹਾ ਜੀ, ਸਵਾਗਤ, ਸਤਿ ਸ੍ਰੀ ਅਕਾਲ।
1: ਮੈਂ ਵੀ ਦੋ ਐਡਵਰਟਾਈਜ਼ਮੈਂਟ ਬੋਲਦਾ ਜੀ, ਇੱਕ ਤਾਂ ਹੈਗਾ ਜੀ ਕੁਇਕ ਫਿਕਸ ਮਾਰਸ਼ਲ ਵਾਲੇ ਜਿਹੜੇ ਕਿ ਅਪਲਾਂਸ ਦੇ ਬਹੁਤ ਮਹਾਰਤ ਰੱਖਦੇ ਜੀ, ਅਪਲਾਂਸ ਤੁਸੀਂ ਨਵੇਂ ਲਾਉਣੇ ਆ, ਪਲੱਸ ਤੁਹਾਡੇ ਪੁਰਾਣੇ ਲੱਗੇ ਹੈਗੇ ਉਹਨਾਂ ਦੀ ਰਿਪੇਅਰ ਕਰਾਉਣੀ ਹੈਗੀ ਹੈ, ਪਲੱਸ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ, ਕੋਈ ਈਵਨ ਖਰੀਦੋ ਫੋਦ ਵੀ ਕਰਨੀ ਹੈ ਤੁਹਾਨੂੰ ਰਿਕਮੈਂਡ ਕਰ ਸਕਦੇ ਆ ਵੀ ਕਿਹੜੇ ਪਲੱਸ ਵਧੀਆ ਹੈਗੇ, ਕਿਹੜੇ ਡਿਊਰੇਬਲ ਹੈਗੇ, ਕੀ ਹੈਗੇ ਉਹ ਵੀ ਕਰ ਸਕਦੇ ਆ ਜੀ। ਤੇ ਇਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ ਸਰਟੀਫਾਈਡ ਅਪਲਾਂਸ ਟੈਕਨੀਸ਼ੀਅਨ ਨੂੰ, ਨੰਬਰ ਉਹਨਾਂ ਦਾ ਜੀ 905-226-2252-226-2425। ਤੇ ਨਾਲ ਦੇ ਨਾਲ ਸਾਡੇ ਜੀ ਇੱਕ ਸਪੋਂਸਰ ਹੈਗੇ ਆ, ਸਾਨੂੰ ਪੇਡ ਐਡਵਰਟਾਈਜਮੈਂਟ ਕੀਤੀ ਹੋਈ ਉਹਨਾਂ ਨੇ, ਵਾਰਡ ਨੰਬਰ 7 ਅਤੇ 8 ਦੇ ਵਿੱਚੋਂ ਰੀਜਨਲ ਕੌਂਸਲਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਹੈਗੇ ਆ ਅਮਨ ਸ਼ਰਮਾ ਜੀ, ਜਿਹੜੇ ਕਿ ਬੇਸਿਕਲੀ ਉਹ ਇੰਜੀਨੀਅਰ ਹੈਗੇ ਆ ਤੇ ਬੜੇ ਵਧੀਆ ਉਹਨਾਂ ਨੇ ਆਪਦੀ ਟੈਸਟ ਕਹਿੰਦੇ ਉਹ ਦਿੱਤਾ ਹੋਇਆ ਵੀ ਅਸੀਂ ਕੀ ਕਰਨਾ ਚਾਹੁੰਦੇ ਆ ਚੰਗੇ ਬਿਹਤਰ ਭਵਿੱਖ ਲਈ, ਚੰਗੇ ਬਿਹਤਰ ਬ੍ਰਹਮਟਨ ਲਈ, ਲੋਕਾਂ ਦੀ ਆਵਾਜ਼ ਬਣਨ ਲਈ ਉਹ ਸੱਦਾ ਦਿੰਦੇ ਆ ਜੀ। ਪਿਛਲੇ 12 ਸਾਲਾਂ ਤੋਂ ਬ੍ਰਹਮਟਨ ਦੇ ਵਿੱਚ ਉਹ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੇ ਆ ਤੇ ਉਹਨਾਂ ਨੂੰ ਵੋਟ ਪਾਓ ਜੀ। ਤੇ ਨੰਬਰ ਉਹਨੂੰ ਕੰਟੈਕਟ ਕਰਨ ਵਾਸਤੇ ਹੈਗਾ 905-955-0407-905-955-0407।
0: ਹੈਲੋ ਜੀ, ਸਵਾਗਤ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ, ਸੁਣ ਰਹੇ ਹੋ ਤੁਸੀਂ 0002।
4: ਹਾਂਜੀ, ਆਪਣਾ ਗੁਰਮਿੰਦਰ ਪਾਲ ਸਿੰਘ ਅਤੇ ਸਰਦਾਰ ਪਰਮਜੀਤ ਸਿੰਘ ਬਿਰਦੀ ਜੀ, ਜਿੱਥੋਂ ਤੱਕ ਵੀ ਸਰਖਾਵ ਰੇਡੀਓ ਪ੍ਰੋਗਰਾਮ ਸੁਣਿਆ ਜਾਂਦਾ, ਸਾਰਿਆਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਜੀ। ਹਾਂਜੀ, ਹਰਭਜਨ ਸਿੰਘ ਤੁਹਾਨੂੰ ਬੇਨਤੀ ਕਰਦਾ, ਪਹਿਲਾਂ ਤਾਂ ਮੈਂ ਇੱਕ ਮਿੰਟ ਲੈਣਾ ਤੁਹਾਡਾ, ਕੱਲ ਦੇ ਇਵੈਂਟ ਦੇ ਉੱਤੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਗਾ ਵੀ ਕੱਲ ਸਾਡੀ ਜਿਹੜੀ ਕਮਿਊਨਿਟੀ ਦੇ ਬਹੁਤ ਹੀ ਨਧੜਕ ਲੀਡਰ ਹਰਬੰਸ ਸਿੰਘ ਧਾਲੀਵਾਲ, ਜਿਹੜੇ ਹਰ ਇੱਕ ਗਰੁੱਪਿਜ਼ਮ ਤੋਂ ਉੱਪਰ ਉੱਠ ਕੇ, ਸਿਆਸੀ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਹਰ ਇੱਕ ਲੋੜਵੰਦ ਦੀ ਮਦਦ ਕਰਦੇ ਸੀਗੇ, ਕੱਲ ਉਹਨਾਂ ਨੂੰ ਬੜੀ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ ਜੀ। ਤੇ ਕੱਲ ਉਹਨਾਂ ਦਾ ਫਿਊਨਰਲ ਸੀਗਾ ਤੇ ਬਹੁਤ ਜ਼ਿਆਦਾ ਹੁੰਮ ਹੁਮਾ ਕੇ ਦੂਰੋਂ ਦਰਾਡੋਂ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੋਈ ਸੀਗੀ ਤੇ ਬੜੀਆਂ ਸੇਜਲ ਅੱਖਾਂ ਦੇ ਨਾਲ ਉਹਨਾਂ ਨੂੰ ਬੜੀ ਭਾਵ ਭਿੰਨੀ ਨਿੱਘੀ ਵਿਦਾਇਗੀ ਕੱਲ ਦਿੱਤੀ ਗਈ। ਤੇ ਉਸ ਪ੍ਰੋਗਰਾਮ ਦੇ ਵਿੱਚ ਜਾ ਕੇ ਜਾਣੀ ਇੱਥੇ ਉਹ ਲੱਗਦਾ ਸੀਗਾ ਵੀ ਵਾਕਈ ਉਹ ਕਮਿਊਨਿਟੀ ਦੇ ਨਾਲ ਇੱਕ ਜਿਹਨੂੰ ਆਪਾਂ ਕਹਿੰਦੇ ਹੁੰਦੇ ਵੀ ਜੜ ਤੋਂ ਜੁੜੇ ਹੋਏ ਸੀਗੇ ਤੇ ਲੋਕ ਹਿੱਤਾਂ ਦੀ ਉਹ ਗੱਲ ਕਰਦੇ ਸੀਗੇ, ਲੋਕ ਆਵਾਜ਼ ਬੁਲੰਦ ਕਰਦੇ ਸੀਗੇ। ਤੇ ਇਸ ਤੋਂ ਬਾਅਦ ਵਿਰਦੀ ਸਾਹਿਬ, ਤੁਸੀਂ ਬਹੁਤ ਦੋਨੇ ਵੀਰ ਬਹੁਤ ਜ਼ਿਆਦਾ ਸੁਲਝੇ ਹੋਏ ਹੋਗੇ, ਪੜ੍ਹੇ ਲਿਖੇ ਹੋਗੇ ਤੇ ਬਹੁਤ ਤੁਹਾਨੂੰ ਜ਼ਿੰਦਗੀ ਦਾ ਤਜਰਬਾ ਵੀ ਆ, ਪਰ ਜਿਹੜਾ ਹੁਣ ਇਹ ਹੈਗਾ ਵੀ ਤਕਰੀਬਨ ਹਰ ਇੱਕ ਨੂੰ ਆਪਾਂ ਇਹੀ ਕਹਿੰਦੇ ਆ ਵੀ ਜਿਹੜੀ ਵੋਟ ਪਰਸੈਂਟੇਜ ਆ ਘਰਾਂ ਚ ਨਾ ਬੈਠੋ, 30% ਜਦੋਂ ਪੋਲਿੰਗ ਹੁੰਦੀ ਆ ਨਾ ਤੇ ਉਦੋਂ ਅਸੀਂ ਇੱਕ ਵਧੀਆ ਕੋਈ ਵੀ ਸਰਕਾਰ ਆ ਗਈ ਭਾਵੇਂ ਫੈਡਰਲ ਲੈਵਲ ਦੀ ਆ ਭਾਵੇਂ ਮਿਊਨਸੀਪਲ ਲੈਵਲ ਦੀ ਉਹ ਨਹੀਂ ਚੁਣ ਸਕਦੇ ਹੈਗੇ। ਤੇ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਬੰਦੇ ਆਪਣੇ ਕੋਲੇ ਦੁਬਾਰੇ ਆਏ ਹੈਗੇ, ਰੀ ਇਲੈਕਟ ਆਏ ਹੈਗੇ, ਕਹਿੰਦੇ ਸਾਨੂੰ ਰੀ ਇਲੈਕਟ ਕਰੋ, ਸਾਰੀ ਸਪੋਰਟ ਕਰੋ, ਉਹਨਾਂ ਦੇ ਜਿਹੜੇ ਹੈਗੇ ਹੈਗੇ ਕਾਰਡ ਦੇਖੋ ਜੀ, ਉਹਨਾਂ ਦੇ ਰੈਡ ਕਾਰਡ ਦੇਖੋ, ਠੀਕ ਆ ਨਾ ਵੀ ਉਹਨਾਂ ਨੇ ਕੰਮ ਕੀਤਾ ਗਾ, ਠੀਕ ਆ, ਜਿਹਨਾਂ ਨੇ ਪਰਿਵਾਰਵਾਦ ਹੀ ਪਾਲਿਆ ਗਾ ਜਾਂ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਗਾ। ਤੇ ਮੈਨੂੰ ਲੱਗਦਾ ਵੀ ਉਹਨਾਂ ਲੋਕਾਂ ਨੂੰ ਤਾਂ ਮੌਕਾ ਨਹੀਂ ਮਿਲਣਾ ਚਾਹੀਦਾ ਹੈਗਾ। ਤੇ ਬਾਕੀ ਪਰਿਵਾਰਵਾਦ ਚ ਇਹ ਨੀ ਹੁੰਦਾ ਵੀ ਜਿਹੜਾ ਕੋਈ ਆਪਦੇ ਬੱਚਿਆਂ ਨੂੰ ਉਹਦੇ ਲੈ ਕੇ ਆਉਂਦਾ, ਜਿਹੜਾ ਆਪਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਵੀ ਫੀਲਡ ਦੇ ਵਿੱਚ ਹੈਲਪ ਕਰਦਾ ਗਾ, ਬੇਲੋੜੀ ਹੈਲਪ ਕਰਦਾ ਗਾ, ਇਲੀਗਲ ਹੈਲਪ ਕਰਦਾ ਗਾ, ਉਹਨਾਂ ਬੰਦਿਆਂ ਤੋਂ ਥੋੜਾ ਹਰ ਇੱਕ ਨੂੰ ਸੋਚ ਕੇ ਡਿਸੀਜਨ ਲੈਣਾ ਚਾਹੀਦਾ ਗਾ। ਤੇ ਬਾਕੀ ਜਿਹੜੀ ਇਹ ਹੈਗੀ ਹੈਗੀ ਆਪਣੀ ਫ੍ਰੀ ਦੀ, ਸਾਡੇ ਅਸੀਂ ਪੰਜਾਬ ਤੋਂ ਆਏ ਹਾਂ, ਪੰਜਾਬ ਦੇ ਵਿੱਚ ਅਸੀਂ ਦੇਖਿਆ ਵੀ ਫ੍ਰੀ ਦੀ ਜਿਹੜੀਆਂ ਸਹੂਲਤਾਂ ਦਿੰਦੇ ਸੀਗੇ ਫਿਰ ਜਿਹਨਾਂ ਦੀ ਲੋੜ ਹੈ ਨੀ ਸੀਗੀ, ਸਾਨੂੰ ਕੰਪੀਟੈਂਟ ਸੈਲਰੀ ਚਾਹੀਦੀ ਆ, ਕੰਪੀਟੈਂਟ ਇਨਕਮ ਹੋਣੀ ਚਾਹੀਦੀ ਆ, ਹਰ ਇੱਕ ਕੋਲੇ ਜੋਬ ਨੌਕਰੀ ਹੋਣੀ ਚਾਹੀਦੀ ਆ, ਫ੍ਰੀ ਦੀਆਂ ਚੀਜ਼ਾਂ ਲੈਣਾ ਹੈ ਸਾਡੇ ਪੰਜਾਬ ਨੂੰ, ਤੁਸੀਂ ਆਪ ਦੇਖੋ ਵੀ ਕਿੰਨਾ ਕਰਜ਼ਾਈ ਕਰਤਾ, ਕਰਜ਼ਾ ਕਰਜ਼ੇ ਲੈ ਲੈ ਕੇ ਲੋਕਾਂ ਨੂੰ ਸਹੂਲਤਾਂ ਦੇ ਜਾਂਦੇ ਆ।
0: ਜੀ, ਸ਼ਾਰਟ ਕਰ ਲਓ ਪਲੀਜ਼,
4: ਵਿੱਚ ਹੈ ਨਹੀਂ ਜੀ, ਬਹੁਤ ਮਿਹਰਬਾਨੀ, ਥੈਂਕ ਯੂ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਥੈਂਕ ਯੂ ਵੈਰੀ ਮੱਚ। ਸਾਡਾ ਖਬਰ ਕਰਨ ਦਾ ਮਕਸਦ ਇਹ ਹੈ ਕਿ ਠੀਕ ਹੈ, ਸਾਨੂੰ ਉਹ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਅਸੀਂ ਆਪ ਜਿੰਨੀ ਦੇਰ ਤੱਕ ਕੰਮ ਕਰਨ ਦੇ ਇੱਥੇ ਹੱਕਦਾਰ ਹਾਂ, ਸਾਡਾ ਸਰੀਰ ਸਾਥ ਦਿੰਦਾ, ਤੇ ਉਸ ਤੋਂ ਬਾਅਦ ਸਾਡੀ ਜਿਹੜੀ ਨਸਲ ਹੈ ਉਰੇ ਜਿਹੜੀ ਪੜ੍ਹ ਰਹੀ ਹੈ, ਇਸ ਨੇਸ਼ਨ ਦੇ ਲਈ ਕੰਮ ਕਰਨਾ ਚਾਹੁੰਦੀ ਹੈ, ਉਸ ਨੂੰ ਇੰਨਾ ਕੁ ਕਾਬਲ ਕਰ ਸਕੀਏ। ਜਿਸ ਲੈਵਲ ਤੇ ਇਸ ਵੇਲੇ ਇਨਫਲੇਸ਼ਨ ਵੱਧ ਰਹੀ ਹੈ, ਉਸ ਦੇ ਹਿਸਾਬ ਦੇ ਨਾਲ ਸਾਡੇ ਬੱਚੇ ਜਿਹੜੇ ਨੇ ਬਹੁਤੇ ਪਰਿਵਾਰਾਂ ਦੇ ਵਿੱਚ ਪੜ੍ਹਾਈ ਤੋਂ ਭੱਜ ਰਹੇ ਨੇ ਤੇ ਉਹੋ ਜਿਹੇ ਕੰਮਾਂ ਵੱਲ ਵੱਧ ਰਹੇ ਨੇ, ਕਿਉਂਕਿ ਪੜ੍ਹ ਕੇ ਵੀ ਜੇ ਜੋਬਸ ਨਹੀਂ ਮਿਲਣੀਆਂ ਤੇ ਫਿਰ ਉਹੋ ਜਿਹੇ ਕੰਮ ਨਹੀਂ। ਇਹ ਆਮ ਵਰਤਾਰਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੜੀ ਛੇਤੀ ਕੁਝ ਨੌਜਵਾਨਾਂ ਦੇ ਨਾਲ ਇਹਦੇ ਉੱਤੇ ਚਰਚਾ ਕਰਾਂਗੇ ਔਰ ਪੋਡਕਾਸਟ ਵੀ ਜਿਹੜੇ ਸੁਰਖਾਬ ਜਿਹੜਾ ਹੈਗਾ ਉਹ ਸ਼ੁਰੂ ਕਰ ਰਿਹਾ। ਬੜੇ ਹਾਲਾਤ ਬਣ ਰਹੇ ਨੇ, ਬਹੁਤ ਕੁਝ ਸੁਣਨ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਠੀਕ ਹੈ, ਇਹ ਕੁਝ ਜਿਹੜੀਆਂ ਮੌਕੇ ਦੀਆਂ ਸੁਵਿਧਾਵਾਂ ਸਰਕਾਰਾਂ ਦਿੰਦੀਆਂ ਨੇਗੀਆਂ। ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਨਾ ਲਓ, ਔਰ ਤੁਸੀਂ ਡਿਨਾਈ ਵੀ ਨਹੀਂ ਕਰ ਸਕਦੇ, ਉਹਨਾਂ ਨੇ ਤੁਹਾਡੇ ਖਾਤਿਆਂ ਦੇ ਵਿਚ ਆਪ ਭੇਜਣਾ ਹੈ, ਤੁਸੀਂ ਨਾ ਵੀ ਨਹੀਂ ਕਰ ਸਕਦੇ। ਪਰ ਗੱਲ ਇਹ ਹੈ ਕਿ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿਚ ਆਵਾਜ਼ ਤੇ ਉਠਾਉਣੀ ਪਊਗੀ ਕਿ ਇਹਦੇ ਨਾਲੋਂ ਬਿਹਤਰ ਹੈ ਕਿ ਜੇ ਤੁਸੀਂ ਸਾਡੀਆਂ ਜੋਬ ਸਿਕਿਓਰ ਕਰੋ, ਸਾਡੀਆਂ ਸਕਿੱਲਸ ਜਿਨ੍ਹਾਂ ਦੇ ਬਦੌਲਤ ਤੁਸੀਂ ਸਾਨੂੰ ਜਿਨ੍ਹਾਂ ਵੀ ਮੁਲਕਾਂ ਤੋਂ ਅਸੀਂ ਆਏ ਹਾਂ ਇੱਥੇ ਬੁਲਾਇਆ ਗਿਆ, ਉਹਨਾਂ ਦੀ ਇਵੈਲੂਏਸ਼ਨ ਕਰਕੇ ਸਾਡੇ ਲਈ ਇੱਕ ਬਣਦੇ ਜਿਹੜੇ ਜੋਬ ਨੇ ਉਹ ਮੁਹੱਈਆ ਕੀਤੇ ਜਾਣ। ਮੈਂ ਅਗਲੀ ਖ਼ਬਰ ਤੇ ਵਧਣ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿਆਂ ਜੀ, PRG ਰੀਅਲ ਸਟੇਟ ਵਿਕਾਸ ਤੇ ਪੂੰਜੀ ਨਿਵੇਸ਼ ਦੇ ਵਿਚ ਇਕ ਵੱਡਾ ਨਾਂ ਆ, ਮੁਹਾਰਤ ਰੱਖਦੇ ਨੇ। ਰੈਜੀਡੈਂਸ਼ੀਅਲ, ਇੰਡਸਟਰੀਅਲ ਤੇ ਕਮਰਸ਼ੀਅਲ ਪ੍ਰੋਜੈਕਟਸ ਨੂੰ ਉਹ ਕਨਸੈਪਟ ਤੋਂ ਕੰਪਲੀਸ਼ਨ ਤੱਕ ਲੈ ਕੇ ਜਾਂਦੇ ਨੇਗੇ। ਇਸ ਤੋਂ ਹਟ ਕੇ ਉਹ ਮਨੀ ਲੈਂਡ ਵੀ ਕਰਦੇ ਨੇਗੇ। ਜੇਕਰ ਤੁਸੀਂ ਰਿਐਲਟਰ ਹੋ, ਸੀਜ਼ਨਸ ਰਿਐਲਟਰ ਹੋ, ਤੁਸੀਂ ਉਹਨਾਂ ਦੀ ਰਾਇਲ ਲੀਪੇਜ PRG ਰੀਅਲ ਸਟੇਟ ਜਿਹੜੀ ਬ੍ਰੋਕਰੇਜ ਹੈ ਉਹਦੇ ਨਾਲ ਜੁੜ ਵੀ ਸਕਦੇ ਹੋ। ਲੇਟੈਸਟ ਇਨਫਰਾਸਟਰਕਚਰ ਦੀ ਬ੍ਰੋਕਰੇਜ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ GTA ਭਰ ਦੇ ਵਿਚ ਬਹੁਤ ਕਮਾਲ ਦੇ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਵਿਚ ਤੁਸੀਂ $25,000 ਤੋਂ ਲੈ ਕੇ ਇਨਵੈਸਟ ਕਰ ਸਕਦੇ ਹੋ। ਅਗਰ ਤੁਸੀਂ ਉਨ੍ਹਾਂ ਦੇ ਨਾਲ ਇਨਵੈਸਟ ਕਰਦੇ ਹੋ, ਇਹ ਤੁਹਾਡੀ ਮਨੀ ਬਿਲਕੁਲ ਸਿਕਿਓਰ ਰਹੇਗੀ ਗਵਰਨਮੈਂਟ ਆਫ ਕੈਨੇਡਾ ਦੀਆਂ ਗਾਈਡਲਾਈਨਸ ਦੇ ਤਹਿਤ, ਔਰ ਇਸ ਦੇ ਵਿਚ ਤੁਹਾਨੂੰ ਜਿਹੜਾ ਹੈਗਾ ਸਾਲ ਭਰ ਦੇ ਵਿਚ 20% ਤੱਕ ਦੀ ਜਿਹੜੀ ਗਰੋਥ ਹੈਗੀ ਆ ਉਹ ਮਿਲ ਸਕਦੀ ਹੈ। ਇਸ ਤੋਂ ਇਲਾਵਾ ਉਹ ਇਕ ਰੀਸੈਂਟ ਪ੍ਰੋਜੈਕਟ ਆ ਜਿਹੜਾ ਓਲਡ ਏਜ ਹੋਮ ਬਣਾਉਣ ਜਾ ਰਹੇ ਨੇ, ਉਹਦੇ ਵਿਚ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ। ਉਹਦੇ ਚ ਕਈ ਆਪਸ਼ਨਸ ਨੇ, ਅਗਰ ਤੁਸੀਂ ਸਿਰਫ ਸਾਲ ਭਰ ਦੇ ਲਈ ਕਰਦੇ ਤੁਹਾਨੂੰ 7% ਦੀ ਗਰੋਥ ਮਿਲਦੀ ਹੈ, ਓਵਰਆਲ ਗਰੋਥ ਜਿਹੜੀ ਹੈ 15% ਤੱਕ ਤੁਹਾਨੂੰ ਮਿਲ ਸਕਦੀ ਹੈ। ਸਾਡੇ ਦੋਵਾਂ ਵੀਰਾਂ ਨਾਲ ਵੀ ਤੁਸੀਂ ਇਸ ਸੰਦਰਭ ਦੇ ਵਿਚ ਗੱਲ ਕਰ ਸਕਦੇ ਹੋ, ਪਰ ਮੈਂ ਹਰਸ਼ ਪਾਵਲਾਈ ਦੇ ਤੁਹਾਨੂੰ ਨੰਬਰ ਦੇ ਦਿਆਂ, 416-816-2213 416-822-13। ਸਾਡੇ ਨਾਲ ਗੱਲਬਾਤ ਕਰਨੀ ਹੈ, ਪਰਮਜੀਤ ਹੁਣਾਂ ਦਾ ਨੰਬਰ ਹੈ 416-686-1919, ਮੇਰਾ ਨੰਬਰ ਹੈ 416-500-9331 ਤੇ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ। ਸਾਡੇ ਨਾਲ ਕਾਲਰ ਜੁੜੇ ਨੇ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
5: ਹਾਂਜੀ ਭਾਜੀ, ਸਤਿ ਸ੍ਰੀ ਅਕਾਲ, ਨਵੇਂ ਪ੍ਰੋਗਰਾਮ ਦੀ ਨਵੀਂ ਜਗ੍ਹਾ ਤੇ ਵਧਾਈਆਂ ਜੀ।
0: ਜਗ੍ਹਾ ਸਾਡੀ ਗੋਸਲ ਸਾਹਿਬ ਪੁਰਾਣੀ ਹੋਈ ਹੈ, ਬਸ ਵੱਖਾ ਸਾਲ
1: ਨੰਬਰ ਚੱਲ ਪਿਆ ਜੀ।
5: ਹਾਂਜੀ ਨੰਬਰ ਚੱਲ ਪਿਆ ਜੀ, ਬਹੁਤ ਵਧੀਆ ਜੀ, ਸਾਫ਼ ਚੱਲਦਾ ਬਿਲਕੁਲ ਜੀ, ਹੈ ਨਾ। ਕੱਲ ਮੈਂ ਵਿਆਹ ਤੇ ਸੀ, ਮਾਧਾ ਕੋ ਪ੍ਰੋਗਰਾਮ ਸੁਣਿਆ ਸੀ ਆਪਣਾ, ਤੇ ਭਾਜੀ ਜਿਹੜਾ ਤੁਸੀਂ ਆ ਫ੍ਰੀ ਦੀ ਗੱਲ ਕਰਦੇ ਆ ਨਾ ਜੀ, ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ। ਸਾਡਾ ਪੇ ਰੇਟ ਵਧਣਾ ਚਾਹੀਦਾ, ਤੇ ਪਲੱਸ ਸਾਡਾ ਨਾ ਭਾਜੀ ਜਿਹੜਾ ਪ੍ਰੋਪਰਟੀ ਟੈਕਸ ਹੈ ਘਰਾਂ ਦਾ ਉਹ ਘਟਣਾ ਚਾਹੀਦਾ। ਉਹਦੇ ਤੋਂ ਲੋਕੀ ਬਹੁਤ ਤੰਗ ਆ ਪ੍ਰੋਪਰਟੀ ਟੈਕਸ ਕਰਕੇ ਨਾ। ਕੱਲ ਮੈਨੂੰ ਸੱਜਣ ਮਿਲੇ ਵਿਆਹ ਤੇ, ਉਹ ਆਪਣਾ ਘਰ ਵੇਚ ਰਹੇ ਆ, ਇੰਨੇ ਲੋਕੀ ਦੁਖੀ ਆ ਪ੍ਰੋਪਰਟੀ ਟੈਕਸ ਤੋਂ ਭਾਜੀ।
0: ਜੀ ਜੀ ਜੀ ਬਿਲਕੁਲ ਸਹੀ ਗੱਲ ਆ। ਦੇਖੋ ਇਲੈਕਸ਼ਨ ਸਿਰੇ ਤੇ ਨੇ, ਹੁਣ ਵੱਖ ਵੱਖ ਤਰ੍ਹਾਂ ਦੇ ਕੈਂਡੀਡੇਟ ਤੁਹਾਡੇ ਡੋਰ ਨੋਕਿੰਗ ਕਰ ਰਹੇ ਨੇ, ਇਹਨਾਂ ਦੇ ਅੱਗੇ ਸਵਾਲ ਕਰੋ, ਇਹਨਾਂ ਨੂੰ ਇਹ ਪੁੱਛੋ ਕਿ ਅਗਰ ਤੁਸੀਂ ਜਿੱਤ ਜਾਂਦੇ ਹੋ, ਇਸ ਵੇਲੇ ਸਿਟੀ ਆਫ ਬ੍ਰੈਂਪਟਨ ਦੀਆਂ ਆਡਿਟਸ ਬਹੁਤ ਜ਼ਰੂਰੀ ਨੇ, ਔਰ ਉਹ ਕਰਾਉਣ ਦੇ ਲਈ ਤੁਹਾਨੂੰ ਮੂਹਰੇ ਆਉਣਾ ਪਊਗਾ। ਅਗਰ ਉਹ ਆਡਿਟਸ ਆਉਂਦੀਆਂ ਨੇ ਤੇ ਸਾਰੇ ਕੁਝ ਬਹੁਤ ਕੁਝ ਪਿਛਲੇ ਜਿਹੜੇ ਖਾਤੇ ਨੇ ਉਹ ਖੁੱਲ੍ਹ ਕੇ ਤੁਹਾਡੇ ਸਾਹਮਣੇ ਆਉਣਗੇ।
5: ਭਾਜੀ ਜਿਹੜੇ ਆ ਨਵੇਂ ਬੰਦੇ ਖੜੇ, ਇਹਨਾਂ ਚ ਬਹੁਤ ਵਧੀਆ ਇਨਸਾਨ ਆ, ਕਈ
0: ਹੈਗੇ ਨੇ,
5: ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸਾਨੂੰ।
0: ਬਿਲਕੁਲ ਸਹੀ ਗੱਲ ਹੈ। ਔਰ ਤੁਹਾਡੇ ਆਸ ਪਾਸ ਕੁਝ ਉਹ ਲੋਕ ਜਿਨ੍ਹਾਂ ਨੂੰ ਮੇਰੇ ਸ਼ਬਦ ਪਹਿਲਾਂ ਕੁਝ ਉਹ ਸੰਬੋਧਨ ਕਰਦਾ ਹੁੰਦਾ ਸੀਗਾ ਮੈਂ, ਉਹ ਇਹਨਾਂ ਦੀਆਂ ਹੁਣ ਆਪਣੇ ਘਰਾਂ ਦੇ ਵਿਚ ਇਹਨਾਂ ਦੀਆਂ ਮੀਟ ਐਂਡ ਗਰੀਟਸ ਰੱਖ ਰਹੇ ਨੇਗੇ, ਸਾਨੂੰ ਵੀ ਉਹਨਾਂ ਨੇ ਸੱਦੇ ਆਏ ਨੇਗੇ, ਹਾਲਾਂਕਿ ਅਸੀਂ ਉਹਨਾਂ ਨੂੰ ਕਲੀਅਰ ਲਿਖਤਾ ਕਿ ਵੀ ਆਰ ਨਾਟ ਇੰਟਰਸਟਿਡ ਇਨ ਦੈਟ। ਸੋ ਉਹਨਾਂ ਲੋਕਾਂ ਨੂੰ ਵੀ ਪਹਿਚਾਨੋ, ਕਿਸੇ ਵੇਲੇ ਤੁਹਾਡੇ ਘਰਾਂ ਦੇ ਹਾਊਸਿੰਗ ਐਸੋਸੀਏਸ਼ਨਾਂ ਦੀ ਉਹ ਰਹਿਨਮਾਈ ਕਰਦੇ ਸੀ, ਅੱਜ ਉਹਨਾਂ ਨੇ ਆਪਣੇ ਬੱਚੇ ਜਿਹੜੇ ਸਿਟੀ ਆਫ ਬ੍ਰੈਂਪਟਨ ਦੇ ਵਿਚ ਉਹ ਲਗਵਾ ਲਏ ਨੇ, ਤੇ ਫਿਰ ਉਸ ਏਵਜ ਦੇ ਵਿਚ ਉਹ ਆਪਣੇ ਇਹਨਾਂ ਅਕਾਵਾਂ ਨੂੰ ਆਪਣੇ ਘਰਾਂ ਚ ਜਾਂ ਆਪਣੇ ਇਲਾਕੇ ਚ ਬੁਲਾ ਕੇ ਤੁਹਾਡੇ ਸਿਰੋਂ ਆਪਣੀਆਂ ਰੋਟੀਆਂ ਉਹ ਪੱਕੀਆਂ ਕਰਨਾ ਚਾਹੁੰਦੇ ਨੇ। ਉਹਨਾਂ ਲੋਕਾਂ ਨੂੰ ਵੀ ਆਪਣੇ ਤੋਂ ਦੂਰ ਕਰੋ, ਇਹੋ ਜਿਹੇ ਬਹੁਤ ਲੋਕ ਨੇ, ਛੇਤੀ ਗੱਲ ਕਰਾਂਗੇ, ਆਉਣ ਵਾਲੇ ਦਿਨਾਂ ਦੇ ਵਿਚ ਉਹਨਾਂ ਦੇ ਨਾਂ ਵੀ ਜ਼ਾਹਰ ਕਰਾਂਗੇ ਜੀ। ਥੈਂਕ ਯੂ ਜੀ। ਨੈਕਸਟ ਕਾਲਰ ਸਾਡੇ ਨਾਲ ਨੇ ਜੀ, ਸਵਾਗਤ, ਸਤਿ ਸ੍ਰੀ ਅਕਾਲ ਜੀ।
6: ਭਾਜੀ ਸਤਿ ਸ੍ਰੀ ਅਕਾਲ, ਦੋਹਾਂ ਵੀਰਾਂ ਨੂੰ ਵਧਾਈਆਂ ਬਹੁਤ ਬਹੁਤ ਨਵੇਂ ਸਟੇਸ਼ਨ ਤੇ ਆਉਣ ਦੇ ਲਈ।
0: ਬਹੁਤ ਸ਼ੁਕਰੀਆ
1: ਸਾਹਿਬ, ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ।
6: ਤੇ ਬਾਕੀ ਜਿਹੜੇ ਜਿਹਦਾ ਕਾਰਨੀ ਸਾਹਿਬ ਜੋਬਾਂ ਵੀ ਕਰ ਰਹੇ ਆ ਜੀ, ਪਰ ਜੇ ਟਰੰਪ ਨੇ ਨਾ ਟ੍ਰੈਫਿਕ ਲਾਏ ਉਸ ਵੇਲੇ ਬੰਦੇ ਬਹੁਤ ਫੀਲ ਕਰਦੇ ਵੀ ਕਿੱਦਾਂ ਸਾਡੇ ਨਾਲ ਕੈਨੇਡਾ ਸਟੇਟ ਬਣਾਉਣਾ ਜੇ ਥੋੜਾ ਜਿਹਾ ਉਹਨ ਫਿਰ ਤਾਂ ਇਹ ਗਰੋਸਰੀ ਦੀ ਰਿਲੀਫ ਜਿਹੀ ਥੋੜੀ ਜਿਹੀ ਦਿੱਤੀ ਹੈ, ਜੋਬਾਂ ਵੀ ਕਰ ਰਹੇ ਆ, ਪਰ ਇਹ ਰਿਲੀਫ ਜਿਨ੍ਹਾਂ ਨੇ ਕੋਵਿਡ ਦੇ ਪੈਸੇ ਲਾਏ ਉਹ ਮੋੜੇ ਦੀ ਉਹਨਾਂ ਨੂੰ ਨਹੀਂ ਮਿਲਦੀ ਜੀ ਇਹ, ਤੇ ਬਾਕੀ ਜਦ ਪਹਿਲੀ ਵਾਰੀ ਜਿਨ੍ਹਾਂ ਨੂੰ ਆ ਗਏ ਉਹਨਾਂ ਨੂੰ ਨਾਲ ਹੀ ਚਿੱਠੀਆਂ ਆਇਆ, ਉਹਨਾਂ ਤੇ ਪੂਰੀ ਡਿਟੇਲ ਲਿਖੀ ਉਹ ਕਿੰਨੀ ਮਿਲੀ, ਕਾਹਤੇ ਮਿਲੀ, ਕਿੰਨੀ ਤੁਹਾਨੂੰ ਦੇਣੀ ਹੈ, ਕਿੰਨਾ, ਉਹ ਚਿੱਠੀ ਤੇ ਸਭ ਕੁਝ ਲਿਖਿਆ ਵੀ ਕਿਹੜੀ ਕਿਹੜੀ ਤਰੀਕ ਨੂੰ ਗਾਹਾਂ ਮਿਲਣੀ ਆ।
0: ਬਿਲਕੁਲ,
6: ਤੇ ਜੇ ਏਦਾਂ ਕੋਈ ਮਿਲਦੀ ਹੈ ਕੋਈ ਲੈ ਲੈਣੀ ਚਾਹੀਦੀ ਹੈ ਜੀ, ਉਦਾਂ ਤਾਂ ਜੋਬਾਂ ਵੀ ਉਹ ਕਰ ਰਹੇ ਆ,
0: ਪਰ ਸਵਾਲ ਉੱਠਦਾ ਕਿ ਕਿਤੇ ਸਾਨੂੰ ਇਹ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਤੇ ਨਹੀਂ ਕਰੂ, ਸੀਮਤ ਤੇ ਨਹੀਂ ਕਰ ਦੂ?
6: ਬਸ
0: ਸਵਾਲ ਇਹ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਇੱਕ ਖਬਰ ਵੱਲ ਵਧਦੇ ਆ, ਫਿਰ ਸਾਡੀ ਇੱਕ ਰਿਕਾਰਡਡ ਬ੍ਰੇਕ ਹੈ, ਫਿਰ ਅਸੀਂ ਉਹ ਬ੍ਰੇਕ ਲਵਾਂਗੇ। ਇਹ ਵੀ ਮੈਂ ਜਾਣਕਾਰੀ ਤੁਹਾਡੇ ਹਿੱਤ ਦੇ ਵਿਚ ਕਰ ਰਿਹਾ ਕਿ ਜਿੰਨਾ ਕੁ ਜਿਹੜੇ G7 ਦੇਸ਼ ਨੇ, ਉਨ੍ਹਾਂ ਨੇ ਹੁਣ ਦੇਖਿਆ ਕਿ ਇਸ ਵੇਲੇ ਜਿਹੜੇ ਹਾਲਾਤ ਨੇ, ਕਿਉਂਕਿ ਅਲਕਾਇਦਾ ਨੇ ਬਹੁਤ ਵੱਡੀ ਧਮਕੀ ਦੇ ਦਿੱਤੀ ਹੈ, ਜਿਹੜੇ ਜਹਾਜ਼ ਉੱਡ ਰਹੇ ਨੇਗੇ ਉਨ੍ਹਾਂ ਨੇ ਸਾਫ਼ ਕਿਹਾ ਕਿ ਅਸੀਂ ਜਿੱਦਾਂ ਫਲਾਈ ਦੁਬਈ ਵਾਲੇ ਜਹਾਜ਼ ਦੇ ਵਿਚ ਪਾਇਲਟ ਦੇ ਉੱਤੇ ਹਮਲਾ ਹੋਇਆ, ਇਸ ਤਰ੍ਹਾਂ ਦੇ ਸਾਡੇ 9/11 ਵਰਗੇ ਹਮਲੇ ਉਨ੍ਹਾਂ ਦੀ ਵੱਡੀ ਨਿਊਜ਼ ਹੈ ਕੱਲ ਦੀ, ਤੇ ਇਦਾਂ ਦੇ ਹਮਲੇ ਜਿਹੜੇ ਹੈ ਉਹ ਹੋਰ ਅਸੀਂ ਵਧਾਵਾਂਗੇ। ਪਰ ਦੂਸਰੇ ਪਾਸੇ ਇਰਾਨ ਦੇ ਨਾਲ ਜਿਹੜੀ ਕਨਫਲਿਕਟ ਰਹੀ ਹੈ ਅਮਰੀਕਾ ਦੀ, ਜਿਸਦੇ ਕਰਕੇ ਜਿਹੜੀ ਆਇਲ ਪ੍ਰਾਈਸਿਸ ਦੇ ਵਿਚ ਬਹੁਤ ਵੱਡਾ ਵਾਧਾ ਹੋਣ ਕਰਕੇ ਜਿਹੜੀ ਇਨਫਲੇਸ਼ਨ ਵੀ ਇਕ ਵੱਡਾ ਕਾਰਨ ਹੈਗੀ ਹੈ, ਤਾਂ ਉਹਦੀ ਹੁਣ ਇਕ G7 ਦੇਸ਼ਾਂ ਨੇ ਦੇਖ ਕੇ ਕਿ ਕੀਮਤਾਂ ਵਿਚ ਭਾਰੀ ਵਾਧੇ ਤੋਂ ਬਾਅਦ ਸੱਤੇ ਦੇਸ਼ਾਂ ਨੇ G7 ਦੇ 10 ਕਰੋੜ ਬੈਰਲ ਤੇਲ ਅਤੇ ਡੀਜ਼ਲ ਜਾਰੀ ਕਰਨ ਦੀ ਉਨ੍ਹਾਂ ਨੇ ਖ਼ਬਰ ਕੀਤੀ ਹੈ। ਇਸ ਨੂੰ ਮੈਂ ਗੱਲ ਕਰਦਿਆਂ ਜੀ, 7 ਅਮੀਰ ਲੋਕਤੰਤਰਾਂ ਦੇ ਸਮੂਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ 100 ਮਿਲੀਅਨ ਬੈਰਲ ਤੇਲ ਅਤੇ ਬਾਲਣ ਉਤਪਾਦ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਨੇ, ਜਿਸ ਦੀ ਸ਼ੁਰੂਆਤ ਡੀਜ਼ਲ ਦੀ ਕਾਫ਼ੀ ਮਾਤਰਾ ਨਾਲ ਹੋਵੇਗੀ। ਤੇ ਇਹ ਹਾਲਾਂਕਿ ਸਭ ਨੂੰ ਪਤਾ ਹੈ ਸੰਯੁਕਤ ਰਾਜ ਵਿਚ ਤੇਲ ਦੀਆਂ ਕੀਮਤਾਂ ਰਿਕਾਰਡ ਤੋਂ ਵੀ ਉੱਚੀਆਂ ਹੋ ਗਈਆਂ ਨੇ, ਡੀਜ਼ਲ $2.25-30 ਦੇ ਆਸ ਪਾਸ ਪਰ ਲੀਟਰ ਆਪਣੇ ਤਾਂ ਲੀਟਰ ਹੈ ਜੀ, ਅਮਰੀਕਾ ਦੇ ਵਿਚ ਤਾਂ ਚਲੋ ਗੈਲਨ, ਉਹਦੀ ਤਾਂ ਪ੍ਰਾਈਸ ਸਾਡੇ ਕੋਲ ਨਹੀਂ ਹੈਗੀ। ਸੋ ਹੁਣ ਉਨ੍ਹਾਂ ਨੇ ਜਿਹੜੇ ਜਨਾਬ ਟਰੰਪ ਸਾਹਿਬ ਨੇ ਜੀ, ਉਨ੍ਹਾਂ ਨੇ ਕਿਹਾ ਕਿ ਡੀਜ਼ਲ ਜਾਰੀ ਤੁਰੰਤ ਕੀਤਾ ਜਾਵੇਗਾ, ਜਿਸ ਵਿਚ G7 ਦੇ ਅਗਲੇ 20 ਦਿਨਾਂ ਦੇ ਅੰਦਰ ਡੀਜ਼ਲ ਦੀ ਅੱਗੇ ਤੋਂ ਲੋਡ ਕੀਤੀ ਗਈ ਮਹੱਤਵਪੂਰਨ ਰਿਲੀਜ਼ ਨੂੰ ਤੁਰੰਤ ਸ਼ੁਰੂ ਕਰਨ ਲਈ ਦੁਹਰਾਇਆ ਗਿਆ। ਫਿਰ ਉਨ੍ਹਾਂ ਨੇ ਇਹ ਵੀ ਗੱਲ ਕਹੀ ਹੈ ਕਿ ਰਿਪਬਲਿਕਨ ਪਾਰਟੀ ਨੂੰ 3 ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਵਧਦੀਆਂ ਕੀਮਤਾਂ ਨੂੰ ਹੱਲ ਕਰਨ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ, ਇਹ ਵੀ ਇਕ ਵੱਡੀ ਗੱਲ ਹੈ। ਪਰ ਦੇਖਿਆ ਜਾਵੇ ਤੇ ਓਵਰਆਲ ਜਿਹੜੀ ਪ੍ਰਾਈਸ ਹੈਗੀ ਹੈ ਉਹ ਤੇ ਨਾਰਥ ਅਮਰੀਕਾ ਦੇ ਵਿਚ ਇਸ ਵੇਲੇ ਹਾਈ ਹੋਈ ਹੈ। ਜੇ ਰਾਸ਼ਟਰੀ ਔਸਤ ਦੇਖੀਏ $6.37 ਪ੍ਰਤੀ ਗੈਲਨ ਸੀਗੀ, ਤੇ 22 ਸਤੰਬਰ ਨੂੰ ਇਹ $6.52 ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਸੀ। ਯੂਰਪ ਦੇ ਵਿਚ ਵੀ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਰਿਕਾਰਡ ਪੱਧਰ ਤੇ ਪਹੁੰਚੀਆਂ ਨੇਗੀਆਂ। ਤੇ ਊਰਜਾ ਦੇ ਅਰਥ ਸ਼ਾਸਤਰ ਤੇ ਜਿਹੜੇ ਇਕ ਫਾਊਂਡੇਸ਼ਨ ਹੈਗੀ ਹੈ ਜੀ, ਉਹਦੇ ਵਿਸ਼ੇਸ਼ ਫੈਲੋ ਨੇ ਮਿਸਟਰ ਮਾਈਕਲ ਲਿੰਚ, ਉਨ੍ਹਾਂ ਨੇ ਕਿਹਾ ਹੈ ਕਿ ਯੂਰਪ ਵਿਚ ਡੀਜ਼ਲ ਦੀ ਸਪਲਾਈ ਜਾਰੀ ਕਰਨ ਦਾ ਮਤਲਬ ਅਮਰੀਕਾ ਤੋਂ ਡੀਜ਼ਲ ਦੀ ਬਰਾਮਦ ਵਿਚ ਕਮੀ ਹੋ ਸਕਦੀ ਹੈ, ਤੇ ਜਿਸ ਨਾਲ ਕੁਝ ਹਫ਼ਤਿਆਂ ਬਾਅਦ ਅਮਰੀਕਾ ਵਿਚ 25-50 ਸੈਂਟ ਪ੍ਰਤੀ ਗੈਲਨ ਦੀ ਗਿਰਾਵਟ ਆ ਸਕਦੀ ਹੈ।
1: ਪਰ ਇਹਦੇ ਵਿਚ ਨਾ ਜੀ ਸਾਰੇ ਕੁਝ ਦੇ ਵਿਚ ਸਾਰੀ ਜਿੰਨੀ ਵੀ ਤੁਸੀਂ ਖ਼ਬਰ ਸੁਣਾਈ ਹੈ ਇਹ, ਇਹਦੇ ਵਿਚ ਇਕ ਪੋਜ਼ਿਟਿਵ ਪੱਖ ਦਿਸਦਾ ਜੀ ਇਹਦੇ ਚ, ਉਹ ਇਹ ਹੈ ਜੀ ਵੀ ਪਹਿਲੀ ਵਾਰ ਹੋਇਆ ਕਿਤੇ ਵੀ ਇਹਨਾਂ ਦੇ ਆਪਦੇ ਪੰਗਿਆਂ ਕਰਕੇ, ਇਹਨਾਂ ਦੀਆਂ ਆਪਦੀਆਂ ਬੇਵਕੂਫੀਆਂ ਕਰਕੇ, ਇਹਨਾਂ ਦੇ ਆਪਦੇ ਗਲਤ ਫੈਸਲਿਆਂ ਕਰਕੇ ਜੋ ਕੁਛ ਦੁਨੀਆਂ ਦੇ ਵਿਚ ਅਫਰਾ ਤਫਰੀ ਮੱਚੀ ਹੈ, ਜਿਹਦੇ ਕਰਕੇ ਤੇਲ ਦੀਆਂ ਪ੍ਰਾਈਸਿਸ ਬਹੁਤ ਹਾਈ ਹੋ ਗਈਆਂ। ਉਹਦਾ ਮੈਂ ਤੁਹਾਨੂੰ ਰਿਵੀਜ਼ਨ ਦੇ ਦਿੰਦਾ ਜੀ, ਕਿਉਂਕਿ ਇਰਾਨ ਦੇ ਵਿਚੋਂ ਜਿਹੜਾ ਤੇਲ ਬਾਹਰ ਆਉਂਦਾ ਸੀ ਜਾਂ ਆਲੇ ਦੁਆਲੇ ਮੁਲਕਾਂ ਚ ਆਉਂਦਾ ਸੀਗਾ ਸਟੇਟ ਆਫ ਹਾਰਮੂਨ ਦੇ ਥਰੂ, ਉਹ ਚੰਗਾ ਭਲਾ ਚੱਲੀ ਜਾਂਦਾ ਸੀ। ਇਨ੍ਹਾਂ ਨੇ ਬਿਨਾਂ ਬਿੱਠੇ ਆਰਾਮ ਨਾਲ ਆਪਦੇ ਕੰਮ ਕਾਰ ਕਰ ਰਹੇ, ਜਿਹਦੇ ਸੈਂਕਸ਼ਨ ਵੀ ਲੱਗੀਆਂ ਉਹ ਆਪਦੇ ਲੋਕਾਂ ਨੂੰ ਪਾਲ ਰਿਹਾ ਦੇਸ਼ ਇਰਾਨ, ਉਹਦੇ ਤੇ ਬਿਨਾਂ ਕਿਸੇ ਭੜਕਾੜ ਤੋਂ, ਬਿਨਾਂ ਕਿਸੇ ਰੀਜ਼ਨ ਤੋਂ, ਬਿਨਾਂ ਕਿਸੇ ਸਪੈਸੀਫਿਕ ਰੀਜ਼ਨ ਤੋਂ ਜੀ ਉਹਤੇ ਹਮਲਾ ਕੀਤਾ ਗਿਆ, ਤੇ ਉਹਦੇ ਕਰਕੇ ਸਾਰਾ ਕੁਛ ਇਹ ਕ੍ਰੀਏਟ ਮਿਸ ਹੋਈ ਹੈ, ਮਿਸ ਕ੍ਰੀਏਟ ਹੋਈ ਵੀ ਹੈ। ਤੇ ਜਦੋਂ ਉਹਨੇ ਸਟੇਟ ਆਫ ਹਾਰਮੂਨ ਨੂੰ ਲਾ ਲਿਆ, ਉਹਦੇ ਤੇ ਹੁਣ ਟਰੰਪ ਸਾਹਿਬ ਉਹਨਾਂ ਦਾ ਵੀ 30-35 ਵਾਰ ਤਾਂ ਮੈਂ ਦੇਖ ਚੁੱਕਾ ਜੀ ਵੀ ਅੱਜ ਸਟੇਟ ਆਫ ਹਾਰਮੂਨ ਖੁੱਲ ਗਿਆ, ਅੱਜ ਰਸਤਾ ਸ਼ਾਮ ਨੂੰ ਬੰਦ ਹੋ ਗਿਆ, ਅੱਜ ਸਾਡਾ ਕਬਜ਼ਾ ਹੋ ਗਿਆ। ਹੁਣ ਉਹ ਆਪਦੀਆਂ ਬੇਵਕੂਫੀਆਂ ਨੂੰ, ਉਹ ਆਪਦੀਆਂ ਗਲਤੀਆਂ ਨੂੰ, ਉਹ ਆਪਣੇ ਗਲਤ ਫੈਸਲਿਆਂ ਨੂੰ ਸੁਧਾਰਨ ਵਾਲੇ ਪਾਸੇ ਤੁਰਨ ਦੀ ਬਜਾਏ ਲੋਕਾਂ ਨੂੰ ਇਹੋ ਜਿਹੇ ਭਰਮ ਜਾਲ ਵਿਚ ਪਸਾ ਰਹੇ, ਵੇਖੋ ਜੀ ਅਸੀਂ ਇੰਨਾ ਤੇਲ ਵਾਧੂ ਰਿਲੀਜ਼ ਕਰ ਦਿਆਂਗੇ, ਜਿਹੜਾ ਕਿ ਓਪੈਕ ਦੇ ਜਿਹੜੇ ਬਾਉਂਡਰੀਆਂ ਬਣਾਈਆਂ ਉਹਨਾਂ ਦੇ ਜਿਹੜੇ ਫੈਸਲੇ ਕੀਤੇ ਆ, ਉਹਦੇ ਨਾਲ ਵੱਧ ਹੋਊਗਾ। ਜਦੋਂ ਕਿ ਇਹ ਵੱਧ ਤੇਲ ਮਾਰਕੀਟ ਚ $3 ਬਿਲੀਅਨ ਜਿਹੜਾ ਹੈਗਾ ਮਾਰਕੀਟ ਜ਼ਿਆਦਾ ਜਾਊਗਾ, ਉਹਦੇ ਨਾਲ ਸਪਲਾਈ ਗੁੱਡ ਹੋਜੂਗੀ ਤੇ ਉਹਦੇ ਨਾਲ ਜਿਹੜੀਆਂ ਪ੍ਰਾਈਸਾਂ ਹੈਗੀਆਂ ਡਾਊਨ ਹੋ ਜਾਣਗੀਆਂ। ਪਰ ਇਹਦਾ ਜਿਹੜਾ ਬੇਸਿਕ ਜਿਹੜਾ ਰੀਜ਼ਨ ਹੈਗਾ ਜੀ ਵੀ ਉਹ ਪੰਗਾ ਕਿਉਂ ਲਿਆ ਗਿਆ, ਇੱਕ ਦੇਸ਼ ਦੇ ਉੱਤੇ ਜਾ ਕੇ ਬਿਨਾਂ ਰੀਜ਼ਨ ਕਾਰਨ ਤੋਂ ਸਾਰੀ ਦੁਨੀਆਂ ਨੂੰ ਉਹਲੇ ਚ ਰੱਖ ਕੇ ਹਮਲੇ ਕੀਤੇ ਗਏ ਉਹਦੇ ਤੇ,
0: ਬਿਲਕੁਲ
1: ਬੱਚੇ ਤਿਕਰ ਮਾਰ ਦਿੱਤੇ ਗਏ ਜੀ, ਉਹਦਾ ਸਾਰਾ ਤਾਣਾ ਬਾਣਾ ਟੈਸ ਟੈਸ ਕਰਤਾ, ਜਵਾਬ ਦੇ ਵਿਚ ਉਹਨੇ ਵੀ ਬਹੁਤ ਨੁਕਸਾਨ ਕੀਤਾ, ਭਾਵੇਂ ਇਹ ਚਲੋ ਆਪਦੇ ਮੀਡੀਆ ਨੂੰ ਬੈਨ ਕਰਕੇ ਇਜ਼ਰਾਇਲ ਦੇ ਵਿਚ ਜੋ ਨੁਕਸਾਨ ਕੀਤਾ ਦਿਖਾਇਆ ਨਹੀਂ, ਬਾਕੀ ਅਰਬ ਮੁਲਕ ਜਿੱਥੇ ਇੱਥੇ ਅਮਰੀਕਾ ਵਾਲੇ ਬੈਠੇ ਉਹਦਾ ਨੁਕਸਾਨ ਉਹਨੇ ਵੀ ਕੀਤਾ। ਪਰ ਅਸਲੀ ਕਸੂਰਵਾਰ ਉਹੀ ਹੁੰਦਾ ਜੀ ਜਿਹੜਾ ਬੰਦਾ ਪਹਿਲਾਂ ਜਾ ਕੇ ਪੰਗਾ ਲੈਂਦਾ ਹੁੰਦਾ, ਤੇ ਉਸ ਕੰਮ ਦੇ ਵਿਚ ਅਮਰੀਕਾ ਨੇ ਸਭ ਸ਼ਰਿਆਮ ਇਹ ਕੰਮ ਕੀਤਾ। ਤੇ ਪਰ ਜੇ ਹੁਣ ਵੀ ਇਹਨਾਂ ਨੂੰ ਅਕਲ ਆਈ ਹੈ ਵੀ ਭਾਈ ਲੋਕੀ ਔਖੇ ਹੁੰਦੇ ਆ, ਤੇਲ ਮਹਿੰਗਾ ਹੋ ਗਿਆ, ਉਹਨੂੰ ਅਸੀਂ ਮਾੜਾ ਮੋਟਾ ਸਸਤਾ ਕਰ ਦਈਏ, ਇਹ ਚੰਗਾ ਸਟੈਪ ਹੀ, ਇਹਨੂੰ ਚੰਗੇ ਨੂੰ ਚੰਗਾ ਕਿਹਾ ਜਾਊਗਾ ਜੀ। ਪਰ ਫਿਰ ਮੈਂ ਕਹੂੰਗਾ ਜੀ, ਜਿਹੜੀ ਬੇਸਿਕ ਰੀਜਨ ਹੈਗਾ ਉਸ ਰੀਜਨ ਨੂੰ, ਉਸ ਬੇਵਕੂਫੀ ਵਾਲੀ ਹਰਕਤ ਨੂੰ ਅੱਜ ਵੀ ਉਹ ਤੋਂ ਸਬ ਸਿੱਖ ਕੇ ਬੰਦ ਕਰ ਦੇਣ ਤੇ ਦੁਨੀਆਂ ਆਮ ਤਰੀਕੇ ਨਾਲ ਹੱਲੇ ਵੀ ਹੋ ਸਕਦੀ ਹੈ। ਪਰ ਉਸ ਆਪਦੀ ਉਸ ਜਿੱਦ ਨੂੰ ਪਵਾਉਣ ਵਾਸਤੇ ਤਾਂ ਉੱਥੇ ਪੰਗੇ ਹੱਲੇ ਵੀ ਲੈ ਜਾਂਦੇ ਆ, ਪਰ ਦੂਜੇ ਪਾਸੇ ਲੋਕਾਂ ਨੂੰ ਭਰਮਾਉਣ ਵਾਸਤੇ ਆਹ ਵੀ ਕੰਮ ਕਰਦੇ।
0: ਪਰ ਵਿਰਦੀ ਸਾਹਿਬ, ਇਸ ਸਾਰੇ ਮਾਹੌਲ ਨੇ ਇਸ ਵੇਲੇ ਜਿਹੜੀ ਦੁਨੀਆਂ ਦੀ ਟਰੈਵਲ ਇੰਡਸਟਰੀ ਹੈ ਔਰ ਲੋਕ ਮਨਾਂ ਦੇ ਵਿੱਚ ਜਿੰਨੇ ਟਰੈਵਲਰਸ ਨੇ, ਚਾਹੇ ਕਿਸੇ ਨੇ ਕੰਮਾਂ ਤੇ ਜਾਣਾ ਜਾਂ ਸ਼ੌਕੀਆ ਜਾਣਾ, ਉਹਨਾਂ ਦੇ ਮਨਾਂ ਦੇ ਵਿੱਚ ਖਦਸ਼ਾ ਪੈਦਾ ਕਰ ਦਿੱਤਾ ਕਿ ਕਿੰਨੇ ਕੁ ਉਹ ਸੇਫ ਹੋਣਗੇ। ਖਾਸ ਕਰਕੇ ਹੁਣ ਜਿਹੜੀ ਅਲਕਾਇਦਾ ਦੀ ਆਹ ਧਮਕੀ ਹੈ, ਇਹਦੇ ਤੇ ਭਰੋਸਾ ਹੀ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੀਆਂ ਏਅਰਲਾਈਨਸ ਇਹਦੇ ਨਾਲ ਬਹੁਤ ਇਫੈਕਟ ਹੋਣਗੀਆਂ
1: ਜਿਹੜੀਆਂ
0: ਇੱਧਰ ਉੱਧਰ ਜਾਂਦੀਆਂ ਨੇ ਗੀਆਂ।
1: ਗੱਲ ਮੇਰੀ ਫਿਰ ਹੋਈ ਹੈ ਜੀ, ਇਹਦਾ ਸਾਰਾ ਕਾਰਨ ਕੌਣ ਹੈ ਜੀ? ਕਿਹਨੇ ਪੰਗਾ ਸ਼ੁਰੂ ਕੀਤਾ? ਕਿਹਨੇ ਸਾਰੀ ਇਹ ਖੇਡ ਸ਼ੁਰੂ ਕੀਤੀ?
0: ਜੀ, ਦੇਖਣਾ ਪਏਗਾ। ਸਾਡੇ ਨਾਲ ਕਾਲਰ ਨੇ ਜੀ, ਸਵਾਗਤ, ਸਤਿ ਸ੍ਰੀ ਅਕਾਲ
7: ਜੀ। ਸਤਿ ਸ੍ਰੀ ਅਕਾਲ ਆਲੂਵਾਲੀਆ ਸਾਹਿਬ ਤੇ ਬੈਤੀ ਸਾਹਿਬ।
0: ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
7: ਬੋਲ ਰਿਹਾ ਜੀ,
1: ਹਾਂਜੀ
7: ਤਜਿੰਦਰ ਬੋਲ ਰਿਹਾ ਜੀ, ਤਜਿੰਦਰ।
0: ਜੀ ਤਜਿੰਦਰ ਜੀ,
7: ਹਾਂਜੀ ਹਾਂਜੀ, ਮੈਂ ਦੱਸਣਾ ਚਾਹੁੰਦਾ ਵੀ ਮੈਂ ਤਾਂ ਪਹਿਲਾਂ ਬੇਨਤੀ ਕਰਦਾ ਸਾਰੇ ਬ੍ਰੈਂਪਟਨੀਅਰਾਂ ਨੂੰ, ਬ੍ਰੈਂਪਟਨ ਵਾਲਿਆਂ ਨੂੰ, ਬਈ ਤੁਸੀਂ ਮਿਹਨਤ ਨਾਲ ਹੀ, ਪਲੀਜ਼ ਇੱਕ ਰਿਕੁਐਸਟ ਇਹੀ ਆ ਵੀ ਪਹਿਲਾਂ ਤਾਂ ਸਾਰੇ ਬਾਹਰ ਨਿਕਲੋ, ਵੋਟਾਂ ਪਾਓ 9, 10, 11 ਨੂੰ, ਅਗਲੇ ਵੀਕਐਂਡ ਨੂੰ ਪੋਲਿੰਗ ਹੋਣੀ ਆ, ਤੇ ਵੱਧ ਤੋਂ ਵੱਧ ਆਪਣੇ ਮਨਪਸੰਦ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਵੋਟਾਂ ਪਾਓ। ਚੇਂਜ ਬਿਲਕੁਲ ਚਾਹੀਦੀ ਹੈ, ਚੇਂਜ ਜ਼ਰੂਰ। ਬਹੁਤ ਜ਼ਿਆਦਾ ਮਿਸਮੈਨੇਜਮੈਂਟ ਹੋ ਰਹੀ ਆ ਕੌਂਸਲ ਦੇ ਵਿੱਚ, ਤੇ ਇਹ ਨੰਬਰ 2 ਤੁਸੀਂ ਇੱਕ ਜਿਹੜਾ ਔਨ ਏਅਰ ਵਾਲਾ ਨੰਬਰ ਆ ਉਹ ਜ਼ਰੂਰ ਬੋਲ ਦਿਆ ਕਰੋ ਬਾਰ ਬਾਰ, ਕਿਉਂਕਿ ਮੈਂ ਵੀ ਟੱਕਰਾਂ ਟੁੱਕਰਾਂ ਮਾਰ ਕੇ ਤੁਹਾਨੂੰ ਕਾਲ ਲਾਈ ਲਈ ਆ। ਜਿੱਦਾਂ
0: ਔਨ ਏਅਰ ਮੀਨਸ ਸਟੂਡੀਓ ਦਾ ਨੰਬਰ ਜੀ,
7: ਅਮਰੀਕਾ ਦਾ ਨੰਬਰ ਵੀ ਜੇ ਹੈਗਾ ਤਾਂ ਉਹ ਵੀ ਅਨਾਊਂਸ ਕਰ ਦਿਓ।
0: ਬਿਲਕੁਲ, ਤੁਹਾਨੂੰ ਦੱਸ ਦਿੰਦੇ ਆ ਜੀ,
7: ਤੁਹਾਡੇ ਮੈਂ ਤੁਹਾਨੂੰ ਜਿਹੜੇ ਜਿੰਨੇ ਸਰੋਤੇ ਸੁਣ ਰਹੇ ਆ, ਮੈਂ ਜਿਹੜੇ ਬਿਜ਼ਨਸਮੈਨ ਵੀ ਸੁਣ ਰਹੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜੇ ਇੱਦਾਂ ਦੇ ਪ੍ਰੋਗਰਾਮ ਚੱਲਦੇ ਰੱਖਣੇ, ਇਹਨਾਂ ਦੀ ਹੈਲਪ ਕਰੋ, ਇਹਨਾਂ ਨੂੰ ਐਡ ਦਿਓ ਆਪਣੇ ਬਿਜ਼ਨਸ ਦੀ, ਤਾਂ ਕਿ ਕੰਟੀਨਿਊ ਤੁਹਾਡੀ ਕਮਿਊਨਿਟੀ ਦੀ ਆਵਾਜ਼ ਬਣੀ ਰਹਿਣ।
0: ਬਹੁਤ ਸ਼ੁਕਰੀਆ, ਇਹ ਮਾਇਨੇ ਸਾਡੇ ਗੱਲ ਹੈ ਜੀ, ਸਾਡੇ ਤਾਂ ਖਰਚੇ ਵੀ ਕੋਈ ਜ਼ਿਆਦਾ ਨਹੀਂ, ਅਸੀਂ ਕਿਉਂਕਿ ਪਹਿਲਾਂ ਵੀ ਕਹਿੰਦੇ ਹਾਂ ਕਿ ਇਹ ਰੇਡੀਓ ਪ੍ਰੋਗਰਾਮ ਸਾਡੀ ਰੋਜ਼ੀ ਰੋਟੀ ਨਹੀਂ ਹੈ, ਇਹ ਸਾਡਾ ਸ਼ੌਕ ਹੈ, ਤੇ ਅਸੀਂ ਨਹੀਂ ਚਾਹੁੰਦੇ ਕਿ ਸ਼ੌਕ ਪਿੱਛੇ ਜੇਬੋਂ ਅਸੀਂ ਪਾਈਏ। ਹਾਂ, ਹਲੇ ਤੱਕ ਤੁਹਾਡਾ ਬਹੁਤ ਵੱਡਾ ਸਹਿਯੋਗ ਰਿਹਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਸੀਂ ਨੰਬਰ ਮੰਗੇ ਨੇ ਜੀ ਸਟੂਡੀਓ ਦੇ ਵਿੱਚ, ਕਾਲ ਕਰਨ ਦੇ ਨੰਬਰ ਨੇ 905-813-1320 ਸਾਡੀ ਫ੍ਰੀਕੁਐਂਸੀ ਹੈ, 905 ਏਰੀਆ ਕੋਡ ਹੈ ਜੀ, ਸਿਰਫ 813 ਚੇਤੇ ਰੱਖਣਾ ਜੀ, 905-813-1320 ਇਹ ਹੈਗੇ ਨੇ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਨੰਬਰ। ਜੇਕਰ ਤੁਸੀਂ ਅਮਰੀਕਾ ਦੇ ਵਿੱਚ ਪ੍ਰੋਗਰਾਮ ਨੂੰ ਸੁਣਨਾ ਹੈ ਤਾਂ ਬੜਾ ਸੌਖਾ ਜਿਹਾ ਨੰਬਰ ਹੈ, 641-741-1919 641-741-1919 ਇਹ ਅਮਰੀਕਾ ਦੇ ਵਿੱਚ ਸੁਣਨ ਵਾਸਤੇ ਨੰਬਰ ਹੈ। ਅਗਰ ਕੈਨੇਡਾ ਦੇ ਵਿੱਚ ਸੁਣਨਾ ਹੈ ਤਾਂ 647-910-1320 647-910-1320 ਇਹ ਨੰਬਰ ਨੇ। ਵੈਸੇ ਤੁਸੀਂ ਚਾਵਲਾ ਨੈਟਵਰਕ ਤੋਂ ਕਾਲਸ ਜਿਹੜੀਆਂ ਨੇਗੀਆਂ ਸੁਣਦੇ ਹੋ ਤੇ ਉਹਨਾਂ ਦੇ ਵਿੱਚ ਵੀ ਜਿਹੜੇ ਇਹ ਨੰਬਰ ਹੁੰਦੇ ਰਹਿੰਦੇ ਨੇ। ਇੱਕ ਕਾਲ ਹੈ ਜੀ, ਮੈਂ ਲੈ ਲਾਂ, ਫਿਰ ਉਸ ਤੋਂ ਬਾਅਦ ਅਸੀਂ ਫਿਰ ਬ੍ਰੇਕ ਲੈਣੀ ਹੈ, ਸਾਡੀ ਡਿਲੇ ਹੋ ਗਈ ਹੈ ਜੀ। ਸਵਾਗਤ, ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਲਾਲੂ ਵਾਲੀ
0: ਜੀ, ਜੀ ਜੀ ਰਾਮ ਜੀ,
8: ਸ਼ੁਭਕਾਮਨਾਵਾਂ ਜੀ ਆਪ ਜੀ ਨੂੰ, ਸ਼ੁਭਕਾਮਨਾਵਾਂ, ਮਹਾਰਾਜ ਤਰੱਕੀ ਬਖਸ਼ੇ ਆਪ,
0: ਬਹੁਤ ਸ਼ੁਕਰੀਆ, ਬੜੀ ਦੇਰ ਬਾਅਦ ਆਵਾਜ਼ ਸੁਣੀ
8: ਤੁਹਾਡੀ। ਮੈਨੂੰ ਨੰਬਰ ਨਹੀਂ ਸੀ ਆਇਆ ਆਪ ਦੇ, ਹੁਣ ਬਦਲ ਲਿਆ ਨਾ ਇੱਧਰ, ਤੇ ਇਸ ਕਰਕੇ ਮੈਂ ਤੁਹਾਨੂੰ ਫੋਨ ਤੇ ਤੁਹਾਡੇ ਦੋਨਾਂ ਵੀਰਾਂ ਤੇ ਫੋਨ ਕੀਤਾ।
0: ਅੱਛਾ ਅੱਛਾ ਅੱਛਾ, ਤੁਹਾਡੀ ਕਾਲ ਸੀ ਜੀ,
8: ਧੰਨਵਾਦ ਜੀ,
0: ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਰੇਡੀਓ ਸਰਖਾਬ CGMR 1320 AM ਫ੍ਰੀਕੁਐਂਸੀ ਤੋਂ। ਹੁਣ ਅਸੀਂ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਵੱਲ ਵਧਦੇ ਹਾਂ ਜੀ, ਫਿਰ ਕੁਝ ਖਬਰਾਂ ਤੁਹਾਡੀ ਨਜ਼ਰ ਕਰਾਂਗੇ।
9: ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਜ਼, ਫ੍ਰੀ ਕਰਬਸਾਈਡ ਪਿਕ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ, ਵਿਜ਼ਿਟ AFCGrocery.com।
10: BK ਟੈਕਸ ਐਂਡ ਅਕਾਊਂਟਿੰਗ, ਤੁਸੀਂ ਆਪਣਾ ਪਰਸਨਲ ਟੈਕਸ ਭਰਨਾ ਹੋਵੇ ਜਾਂ ਬਿਜ਼ਨਸ ਦੇ ਲਈ ਟੈਕਸ ਸੇਵਾਵਾਂ ਦੀ ਜ਼ਰੂਰਤ ਹੋਵੇ, CRA ਦੀ ਆਡਿਟ ਆਈ ਹੋਵੇ, ਤੁਹਾਨੂੰ ਸਮਝ ਨਹੀਂ ਆ ਰਿਹਾ, ਤਾਂ ਤੁਸੀਂ BK ਟੈਕਸ ਐਂਡ ਅਕਾਊਂਟਿੰਗ ਦੇ ਪਾਲ ਮਾਂਗੜ ਜੀ ਨਾਲ 905-451-1414 ਤੇ ਕਾਲ ਕਰ ਲਵੋ, ਤੁਹਾਡੀ ਇਹ ਦੁਬਿਧਾ ਦੂਰ ਕਰ ਦੇਣਗੇ। 905-451-1414 BK ਟੈਕਸ ਐਂਡ ਅਕਾਊਂਟਿੰਗ ਦੇ ਪਾਲ ਮਾਂਗੜ ਸਾਹਿਬ ਦਾ ਨੰਬਰ ਹੈ।
11: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਅਪਣਾ CJMR 1320 EJMR 1320
12: ਮੈਂ ਰਿਪੁਦਮਨ ਚੱਲੋ ਬ੍ਰੈਂਪਟਨ ਦੇ ਵਾਰਡ 7 ਤੋਂ ਰਾਜ ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ: ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9-10-11 ਅਕਤੂਬਰ ਅਤੇ 16-17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ ਕਰਕੇ ਮੈਨੂੰ ਸਿਟੀ ਹਾਲ ਐਜ ਅ ਸਿਟੀ ਕੌਂਸਲਰ ਜ਼ਰੂਰ ਭੇਜੋ।
13: नॉर्थ अमेरिका का सब तो वड्डा माझा मालवा दुआबा वेडिंग स्टोर।
11: यहां से आपको ढाका, चुन्नी, मेहंदी, जागो, मिलनी और बारात से डोली तक का सारा सजावट का सामान भी मिलेगा। 30 मेलेनी ड्राइव, यूनिट 9 & 10, ब्रैम्पटन। टेलीफोन 9057999400।

0: जी हाँ, यहाँ त्योहार पूजा पाठ और सजावट का सामान, मंदिर, मूर्तियाँ, हवन सामग्री, फेंग शुई वास्तु आइटम्स, रिलीजियस बुक्स,
1: यानी पूरे इंडिया का कल्चर एक ही छत के नीचे।
0: 31 मेलिनी ड्राइव, ब्रैम्पटन। कॉल 905-458-6808
1: और विजिट pujahut.com।
0: जय श्री राम।
2: ਪੀ ਆਰ ਜੀ ਰੀਅਲ ਸਟੇਟ ਰੀਅਲ
3: ਵੈਲਕਮ ਬੈਕ ਤੁਸੀਂ ਸੁਣ ਰਹੇ ਰੇਡੀਓ ਸਰਕਾਰ ਮੈਂ ਹਰਮਿੰਦਰ ਪਾਲ ਸਿੰਘ ਤੇ ਮੇਰੇ ਨਾਲ
2: ਇੰਡਸਟਰੀਅਲ ਅਤੇ ਕਮਰਸ਼ੀਅਲ ਪ੍ਰੋਜੈਕਟਾਂ ਦੇ
3: ਖਬਰਾਂ ਦਾ ਸਿਲਸਿਲਾ ਕੰਪਲੀਸ਼ਨ ਤੱਕ ਉਸਾਰੀ ਦਾ ਸ਼ੁਰੂ ਕਰਦੇ ਆਂ। ਬਹੁਤ ਸਾਰੀਆਂ ਕਾਲਸ ਸਾਨੂੰ ਆਈਆਂ, ਇਸ ਗੱਲ ਦਾ ਅਸੀਂ ਧੰਨਵਾਦ ਕਰਦੇ ਆਂ ਕਿਉਂਕਿ ਨੰਬਰ ਦੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਮਿਸ ਕਮਿਊਨੀਕੇਸ਼ਨ ਜ਼ਰੂਰ ਹੋਈ ਆ। ਫ੍ਰੀਕੁਐਂਸੀ ਚੇਂਜ ਕਰਨ ਦਾ ਵੀ ਕਿਤੇ ਨਾ ਕਿਤੇ ਸਾਡੇ ਜਿਹੜੇ ਵੱਡੀ ਵਡੇਰੀ ਉਮਰ ਦੇ ਸਰੋਤੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਸ਼ਾਇਦ ਨਹੀਂ ਹੁੰਦੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ, ਇਸ ਗੱਲ ਦੀ ਅਸੀਂ ਮਾਫ਼ੀ ਚਾਹੁੰਦੇ ਹਾਂ। ਅਗਾਹੋਂ ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਸਟੂਡੀਓ ਦਾ ਨੰਬਰ ਮੈਂ ਫੇਰ ਇੱਕ ਵਾਰੀ ਬੋਲਦੇ ਹਾਂ, 1320 ਫ੍ਰੀਕੁਐਂਸੀ ਹੈ ਜੀ, 1320 AM ਰੰਗਲਾ ਪੰਜਾਬ ਟੀਵੀ ਤੇ ਤੁਸੀਂ ਸਾਨੂੰ ਦੇਖ ਸਕਦੇ ਹੋ। ਫੇਸਬੁੱਕ ਅਗਰ ਤੁਸੀਂ ਹੈਗੇ ਹੋ ਫੇਸਬੁੱਕ ਤੇ ਤਾਂ ਰੇਡੀਓ ਸਰਖਾਬ ਸਾਡਾ ਫੇਸਬੁੱਕ ਪੇਜ ਹੈ, ਉਹਦੇ ਤੇ ਜਾ ਕੇ ਵੀ ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੈ 905-813-1320 ਤੇ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਸੁਣਨਾ ਤਾਂ 641-741-1919 ਕੈਨੇਡਾ ਭਰ ਦੇ ਵਿੱਚ ਫੋਨ ਦੇ ਜ਼ਰੀਏ ਸੁਣਨਾ ਤਾਂ 647-910-1320 647-910-1320 ਤੇ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ। ਸਕਾਈਡੋਮ ਆਟੋ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ, ਇੱਕ ਵੱਡਾ ਨਾਂ ਹੈ। ਅਗਰ ਤੁਸੀਂ ਕਾਰ ਬੱਸ ਟਰੱਕ ਦੀ ਰਿਪੇਅਰ ਕਰਾਉਣੀ ਹੈ ਜਾਂ ਕੋਈ ਕੋਲੀਜਨ ਸਰਵਿਸ ਚਾਹੁੰਦੇ ਹੋ ਗਏ ਕਿਸੇ ਕਾਰਨ ਕੋਈ ਹਾਦਸੇ ਦਾ ਸ਼ਿਕਾਰ ਹੋ ਗਿਆ ਤੁਹਾਡਾ ਵਹੀਕਲ, ਤਾਂ ਇਹ ਬੜੇ ਅੱਛੇ ਲੈਵਲ ਤੇ ਉਸ ਨੂੰ ਰਿਪੇਅਰ ਕਰਦੇ ਨੇ ਗੇ, ਤੁਹਾਡੀ ਗੱਡੀ ਨੂੰ ਇਕਦਮ ਨਵੀਂ ਨਕੋਰ ਬਣਾ ਦਿੰਦੇ ਨੇ। ਚਾਰ ਇਹਨਾਂ ਦੀਆਂ ਲੋਕੇਸ਼ਨਸ ਨੇ ਜੀ, ਨੰਬਰ ਹੈ 905-874-9878 ਸਕਾਈਡੋਮ ਆਟੋ, 9058-74-9878 ਜੋ ਇਹਨਾਂ ਦਾ ਨੰਬਰ ਹੈ। ਕੁਇਕ ਫਿਕਸ ਮਾਸਟਰਸ, ਤੁਹਾਡੇ ਘਰ ਦੇ ਅਪਲਾਈਸਿਸ ਦੀ ਤਬੀਅਤ ਅਗਰ ਖਰਾਬ ਹੈ ਨਾ ਉਹ ਸਿਹਤਯਾਬ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਸਰਟੀਫਾਈਡ ਅਪਲਾਈਸ ਟੈਕਨੀਸ਼ੀਅਨ ਨੇ, ਇੰਸਪੈਕਟਰਸ ਨੇ, ਫਲੱਡ ਆ ਗਿਆ, ਇੰਸਪੈਕਸ਼ਨ ਕਰਾਉਣੀ ਹੈ, ਇੰਸ਼ੋਰੈਂਸ ਕੰਪਨੀ ਕੋਈ ਅਪਲਾਈਸਿਸ ਦੀ ਇੰਸਪੈਕਸ਼ਨ ਮੰਗਦੀ ਹੈ ਤੇ ਉਹਦੇ ਲਈ ਵੀ ਇਹ ਸਰਟੀਫਾਈਡ ਨੇ। 905-226-2425 905-226-2425 ਤੁਹਾਡੀ ਗਰਾਜ ਦੇ ਵਿੱਚ ਕਿਸੇ ਪ੍ਰਕਾਰ ਦੀ ਜਿਹੜੀ ਡਰਾਈਵਾਲ ਨਹੀਂ ਹੋਈ, ਤੁਸੀਂ ਚਾਹੁੰਦੇ ਹੋ ਉਹਦਾ ਡਿਜ਼ਾਇਨ ਬਦਲਣਾ, ਇਨ੍ਹਾਂ ਦਾ ਇੱਕ ਪੇਟੈਂਟ ਡਿਜ਼ਾਇਨ ਹੈ, ਉਹਨੂੰ ਕਹਿੰਦੇ ਨੇ ਸਲੈਟ ਵਾਲਿੰਗ। ਸਲੈਟ ਵਾਲਿੰਗ ਹਾਈ ਰਿਜਿਡ ਪਲਾਸਟਿਕ ਦੇ 5 ਕਲਰਸ ਦੇ ਵਿੱਚ ਬਣੀ ਹੋਈ ਇੱਕ ਵਾਲ ਹੈ, ਇਹ ਤੁਹਾਡੀ ਗਰਾਜ ਦੇ ਵਿੱਚ ਤਿੰਨੇ ਚਾਰੇ ਪਾਸੇ ਲਾ ਦੇਣਗੇ, ਛੱਤ ਨੂੰ ਉਹ ਪਲੇਨ ਕਰ ਦੇਣਗੇ ਤੇ ਇਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਹੁੱਕਸ ਜਿਹੜੀਆਂ ਉਹ ਲੱਗ ਜਾਂਦੀਆਂ, ਉਹਨਾਂ ਹੁੱਕਸ ਦੇ ਉੱਤੇ ਤੁਸੀਂ 250 ਪੌਂਡ ਤੱਕ ਦਾ ਲੋਡ ਜਿਹੜਾ ਹੈਗਾ ਹੈਂਗ ਕਰ ਸਕਦੇ ਹੋ। ਜ਼ਿੰਦਗੀ ਭਰ ਦੇ ਲਈ ਤੁਹਾਨੂੰ ਉਹਨੂੰ ਤੋਂ ਪੇਂਟ ਕਰਨ ਦੀ ਜ਼ਰੂਰਤ ਨਹੀਂ, ਸਿੰਪਲੀ ਕੱਪੜਾ ਮਾਰੋ ਤਾਂ ਸਾਫ਼, ਪਾਣੀ ਮਾਰ ਦਿਓ ਤਾਂ ਧੋਤੀ ਜਾਣੀ ਹੈ ਜੀ ਉਹ, ਤੇ ਤੁਹਾਡੀ ਜਿਹੜੀ ਗਰਾਜ ਹੈ ਉਹ ਕਲਟਰ ਫਰੀ ਹੋ ਜਾਣੀ ਹੈ, ਗੱਡੀਆਂ ਪਾਰਕ ਕਰ ਸਕਦੇ ਹੋ ਜਾਂ ਤੁਸੀਂ ਉਹਨੂੰ ਆਪਣੇ ਰੀਕ੍ਰੀਏਸ਼ਨਲ ਯੂਜ਼ ਦੇ ਲਈ ਉਸ ਗਰਾਜ ਨੂੰ ਯੂਜ਼ ਕਰ ਸਕਦੇ ਹੋ। ਕੁਇਕ ਫਿਕਸ ਮਾਸਟਰਸ, 905-226-2425 ਇਹਨਾਂ ਦਾ ਨੰਬਰ ਹੈ ਜੀ।
4: ਬਿਲਕੁਲ ਜੀ, ਸਾਨੂੰ ਰਿਪੂ ਦਮਨ ਸਿੰਘ ਢਿੱਲੋਂ ਜਿਹੜੇ ਕਿ ਵਾਰਡ 7 ਤੇ 8 ਵਿਚ, 7 ਤੇ 8 ਦੇ ਵਿਚ ਕੌਂਸਲਰ ਦੀ ਜਿਹੜੀ ਹੈਗੀ ਆ ਉਮੀਦਵਾਰ ਹੈਗੇ ਜੀ, ਉਹ ਬਹੁਤ ਵਧੀਆ ਪਲੇਟਫਾਰਮ ਦੇ ਨਾਲ ਉਹ ਕੰਮ ਕਰ ਰਹੇ ਆ ਜੀ, ਕਮਿਊਨਿਟੀ ਵਿਚ ਕਾਫ਼ੀ ਚਰਚਾ ਉਹਨਾਂ ਦੀ। ਉਹਨਾਂ ਦੇ 3-4 ਹੀ ਮੁੱਦੇ ਰੱਖੇ ਜੀ ਉਹਨਾਂ ਨੇ, ਅਕਾਊਂਟੇਬਿਲਟੀ, ਟਰਾਂਸਪੇਰੈਂਸੀ ਇੱਕ ਉਹਨਾਂ ਦਾ ਹੈਗਾ, ਜਿਹਦੇ ਕੰਮ ਕਰਨ ਦੀ ਲੋੜ ਹੈ ਜੀ ਕਰਨਗੇ, ਉਹ ਸੇਫਰ ਕਮਿਊਨਿਟੀ ਵਾਸਤੇ ਕੰਮ ਕਰਨਗੇ, ਰਿਸਪੋਂਸੀਬਲ ਗਰੋਥ ਵਾਸਤੇ, ਬੈਟਰ ਰੈਜੀਡੈਂਟ ਸਰਵਿਸਿਜ਼ ਵਾਸਤੇ, ਅਫੋਰਡੇਬਿਲਟੀ ਤੇ ਟੈਕਸ ਵੈਲਿਊ, ਮਤਲਬ ਜੋ ਅਸੀਂ ਟੈਕਸ ਇਕੱਠੇ ਕਰਦੇ ਹਾਂ ਉਹਦੀ ਪ੍ਰੋਪਰਲੀ ਹੋਵੇ, ਤੇ ਐਕਸੈਸੀਬਲ ਲੀਡਰਸ਼ਿਪ, ਤੇ ਇੱਕ ਜਿਹੜਾ ਹੁਣ ਇੱਕ ਪਿਛਲੇ 10 ਦਿਨਾਂ ਤੋਂ ਇੱਕ ਨਵਾਂ ਸਲੋਗਨ ਉਹ ਲੈ ਕੇ ਆਇਆ ਜੀ, ਜਿਹੜਾ ਕਿ ਬਹੁਤ ਵਧੀਆ ਮੈਂ ਕਹੂੰਗਾ, ਉਹ ਸਲੋਗਨ ਲੈ ਕੇ ਆਉਂਦਾ ਉਹਨੇ, ਉਹ ਕਹਿੰਦੇ ਵੀ ਜਿਹੜੇ ਸੀਨੀਅਰਸ ਹੈਗੇ 65 ਤੋਂ ਉੱਪਰ ਹੋ ਗਏ, ਰਿਟਾਇਰਮੈਂਟ ਵਾਲੀ ਯੋਜਨਾ ਤੋਂ ਉੱਪਰ ਚੱਲ ਗਏ, ਉਹਨਾਂ ਬੰਦੇ ਨੇ ਜੇ ਕਿਸੇ ਨੇ 20 ਸਾਲ ਪਹਿਲਾਂ ਘਰ ਲਿਆ ਸੀ, ਲਿਆ ਸੀ 4 ਲੱਖ ਦਾ, ਤੇ ਅੱਜ ਉਹਦੀ ਕੀਮਤ ਹੋ ਗਈ ਵੱਧ, ਇਨਕਮ ਉਹਨਾਂ ਦੀ ਹੋ ਗਈ ਬੰਦ, ਤੇ ਉਹਨਾਂ ਵਾਸਤੇ ਜਿਹੜੇ ਟੈਕਸ ਰਿਵਿਊ ਹੋਊਗਾ, ਉਹਨਾਂ ਨੂੰ ਜਿਹੜੇ ਬੇਸਿਕ ਪਾਲਿਸਾਂ ਦੇ ਘਰ ਸੀਗੇ ਜੀ, ਉਹਦੇ ਹਿਸਾਬ ਨਾਲ ਟੈਕਸ ਦੇ ਵਿੱਚ ਉਹਨੂੰ ਰਿਬੇਟ ਮਿਲਣੀ ਚਾਹੀਦੀ, ਉਹਨਾਂ ਦਾ ਟੈਕਸ ਘੱਟ ਹੋਣਾ ਚਾਹੀਦਾ, ਉਹਦੇ ਵਾਸਤੇ ਉਹ ਕਹਿੰਦੇ ਮੈਂ ਜਿੱਤ ਗਿਆ, ਮੈਂ ਮੂਵਮੈਂਟ ਚਲਾਉਂਗਾ, ਤੇ ਇਸ ਗੱਲ ਦੀ ਮੈਨੂੰ ਲੱਗਦਾ ਜੀ ਉਹਨੇ ਬਹੁਤ ਦੁੱਖ ਦੀ ਰਾਖ ਤੇ ਲੋਕਾਂ ਦੇ ਹੱਥ ਧਰਿਆ ਜੀ, ਤੇ ਇਹ ਕੰਮ ਵਾਸਤੇ ਉਹ ਵਧਾਈ ਦੇ ਪਾਤਰ ਜੀ, ਇੱਕ ਨਵਾਂ ਉਹ ਨਵਾਂ ਆਈਡੀਆ ਕੋ ਲੈ ਕੇ ਆਏ ਆ, ਤੇ ਉਹਨਾਂ ਨੂੰ ਇੱਕ ਤਾਂ ਜੀ ਉਹ ਕਹਿੰਦੇ ਸਾਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜੇ ਇਹੋ ਜਿਹੇ ਕੰਮ ਕਰਾਉਣੇ ਆ, ਤੇ ਨਾਲ ਦੀ ਨਾਲ ਉਹਨਾਂ ਦਾ ਨੰਬਰ ਹੈ ਜੀ, ਉਹਨਾਂ ਨੂੰ ਕੰਟੈਕਟ ਕਰਨ ਵਾਸਤੇ 416-569-6311, ਤੇ ਨਾਲ ਜਿਹੜੇ ਦੂਜੇ ਸਾਨੂੰ ਸਪੋਂਸਰ ਕੀਤਾ ਜਿਨ੍ਹਾਂ ਨੇ ਜੀ, ਉਹ ਹੈਗੇ ਜੀ ਅਮਨ ਸ਼ਰਮਾ, ਉਹ ਰੀਜਨਲ ਕੌਂਸਲ ਦੇ ਹੈਗੇ ਆ ਉਸੇ 7-8 ਦੇ ਵਾਰਡ ਦੇ ਵਿੱਚੋਂ, ਤੇ ਉਹਨਾਂ ਨੇ ਵੀ ਕਾਫੀ ਪੁਰਾਣਾ ਕੰਮ ਕੀਤਾ ਜੀ, ਉਹਨਾਂ ਨੇ ਉਹਨਾਂ ਦੇ ਵੀ ਤਿੰਨ ਚਾਰ ਮੁੱਦੇ ਲੈ ਕੇ ਆਏ ਹੈਗੇ ਆ, ਤੇ ਉਹਨਾਂ ਨਾਲ ਕੰਟੈਕਟ ਕਰ ਲਓ ਜੀ। ਨੰਬਰ ਉਹਨਾਂ ਦਾ ਹੈਗਾ 905-955-0405-955-0407। ਤੇ ਕੁਇਕ ਫਿਕਸ ਪਾਰਸਲ ਵਾਸਤੇ ਇਹਨਾਂ ਨੇ ਦੱਸ ਦਿੱਤਾ ਜੀ, ਉਹ ਚ ਮੈਂ ਵੀ ਇਸ ਗੱਲ ਦੀ ਸ਼ਾਦੀ ਪਾ ਦਿੰਦਾ ਜੀ, ਕਿਉਂਕਿ ਉਹਨਾਂ ਨੂੰ ਮੈਂ ਕਈ ਥਾਵਾਂ ਤੇ ਭੇਜਿਆ ਉਹਨਾਂ ਨੂੰ ਤੇ ਕੰਮ ਕਰਵਾਇਆ ਉਹ, ਤੇ ਲੋਕਾਂ ਨਾਲ ਤੇ ਬੜੇ ਲੋਕੀ ਖੁਸ਼ ਆ ਜੀ, ਇਸ ਕਰਕੇ ਉਹਨਾਂ ਦਾ ਵਾਰ ਵਾਰ ਜ਼ਿਕਰ ਕਰਨ ਨੂੰ ਜੀ ਕਰਦਾ। ਕੁਇਕ ਫਿਕਸ ਮਾਸਟਰ ਵਾਲਿਆਂ ਨੂੰ ਕਰ ਲਓ ਜੀ ਕਾਲ 905-226-2425 905-226-2425। ਥੈਂਕ ਯੂ ਜੀ।
3: ਜੀ ਪ੍ਰੋਗਰਾਮ ਨੂੰ ਫੇਸਬੁੱਕ ਦੇ ਜ਼ਰੀਏ ਦੇਖਿਆ ਜਾ ਰਿਹਾ ਦੂਰ ਤੱਕ, ਬੜਾ ਇੱਕ ਕਮਾਲ ਦਾ ਕਮੈਂਟ ਆਇਆ ਸਾਡੇ ਵੱਡੇ ਭਾਈ ਸਾਹਿਬ ਨੇ, ਅਮਰੀਕ ਪਲਾਹੀ ਜੀ, ਉਹਨਾਂ ਨੇ ਕਾਮੈਂਟ ਲਿਖਿਆ ਆਪਣੀ ਉਸ ਚਰਚਾ ਦੇ ਉੱਤੇ, ਮੈਂ ਉਸ ਕਾਮੈਂਟ ਨੂੰ ਪੜ੍ਹਦਾ ਜੀ ਇੱਥੇ, ਵੈਸੇ ਤਾਂ ਸਰੋਤੇ ਜਿਹੜੇ ਦੇਖ ਰਹੇ ਨੇ ਉਹ ਵੀ ਸ਼ਾਇਦ ਪੜ੍ਹਦੇ ਹੋਣਗੇ। ਉਹਨਾਂ ਨੇ ਲਿਖਿਆ ਕਿ ਗਲੋਬਲ ਮੰਡੀ ਵਿੱਚ ਸਭ ਕੁਝ ਦੂਜੀਆਂ ਥਾਵਾਂ ਤੇ ਆਸਾਨੀ ਨਾਲ ਜਾ ਰਿਹਾ, ਇਸ ਦੇ ਵਿੱਚ ਸਿਰਫ ਵਸਤਾਂ ਦਾ ਆਦਾਨ ਪ੍ਰਦਾਨ ਹੀ ਨਹੀਂ ਬਲਕਿ ਪਿਛਲ ਝਾਕ, ਰਵਾਇਤਾਂ, ਮਾਨਸਿਕਤਾ, ਘਟੀਆ ਵਰਤਾਰੇ, ਜ਼ੁਰਮ ਅਤੇ ਸਿਆਸੀ ਵਫ਼ਾਦਾਰੀਆਂ ਵੀ ਸ਼ਾਮਲ ਸਨ ਹਨ। ਰਹੀ ਗੱਲ ਲੋਲੀਪੌਪ ਦੀ, ਅਜੋਕੇ ਸਮੇਂ ਦੇ ਸਭ ਸਿਆਸਤਦਾਨ ਇਹ ਫਾਰਮੂਲਾ ਬਾਖੂਬੀ ਵਰਤ ਰਹੇ ਹਨ ਤੇ ਵਰਤ ਹੋਣ ਵਾਲਾ ਸਵਾਰਥ ਖਾਤਰ ਅੱਖਾਂ ਮੀਟ ਲੈਂਦਾ। ਇਹ ਬੜਾ ਦੁਖਦਾਈ ਹੈ, ਅਮਾਨਵੀ ਹੈ, ਪਰ ਇਹ ਸਦਾ ਹੀ ਸਥਾਪਤੀ ਦੇ ਹਿੱਤ ਵਿਚ ਭੁਗਤਦਾ। ਬੜਾ ਠੋਸ ਕਾਮੈਂਟ ਹੈਗਾ,
4: ਫਿਲਾਸਫੀਕਲ ਕਮੈਂਟ ਵੀ ਹੈ ਜੀ।
3: ਹਾਂਜੀ ਐਗਜੈਕਟਲੀ, ਬਿਲਕੁਲ ਇਫੈਕਟਿਵ।
4: ਧੰਨਵਾਦ ਵੀ ਤੁਹਾਡਾ ਜੀ, ਨਾਲੇ ਤੁਹਾਨੂੰ ਵਧਾਈ ਵੀ ਹੈ ਜੀ, ਤੁਸੀਂ ਸਾਡੇ ਨਾਲ ਜੁੜੇ ਰਹੋ, ਇਸ ਦੇ ਨਾਲ ਹੀ ਤੁਹਾਡੇ ਵਰਗੇ ਸੁਹਿਰਦ ਸੱਜਣਾਂ ਦੀ ਸਾਨੂੰ ਬੜੀ ਜ਼ਰੂਰਤ ਰਹਿੰਦੀ ਹੈ ਜੀ।
3: ਜੀ ਕਾਲਰ ਜੁੜੇ ਨੇ ਜੀ, ਸਵਾਗਤ, ਸਤਿ ਸ੍ਰੀ ਅਕਾਲ।
5: ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ।
4: ਸਤਿ ਸ੍ਰੀ ਅਕਾਲ ਜੀ।
5: ਹੈਲੋ ਜੀ, ਕਹਿਣਾ ਹੈਗਾ ਵੀ ਲੱਕੜ ਦੇ ਮੁੰਡੇ ਤਾਂ ਸਾਰੇ ਦੇਈ ਜਾ ਰਹੇ ਆ ਤੁਹਾਡੇ
3: ਤੱਕ ਯਾ ਤੇ
4: ਆ ਰਹੀ ਆ ਜੀ।
5: ਤੇ ਰੀਜ਼ਨ ਇਹ ਆ, ਮੈਂ ਤਾਂ ਇੱਕ ਐਫੀਡੇਵਿਟ ਤਿਆਰ ਰੱਖਿਆ ਹੋਇਆ, ਮੈਂ ਕਿਹਾ ਵੀ ਤੁਸੀਂ ਸਾਈਨ ਕਰੋ, ਅਗਰ ਤੁਸੀਂ ਨਹੀਂ ਕਰ ਸਕੋਗੇ ਤੁਸੀਂ ਰਿਜ਼ਾਈਨ ਕਰੋਗੇ।

0: ਐਬਸੋਲੂਟਲੀ ਕਾਮਨ ਸੈਂਸ ਯੂਜ਼ ਕਰਨੀ ਚਾਹੀਦੀ ਹੈ ਜੀ। ਔਰ ਜਿੱਥੇ
1: ਨਹੀਂ ਤਾਂ ਫਿਰ ਆਪਾਂ ਨੂੰ ਹੁਣ ਇਹਨਾਂ ਨੇ ਗੈਸ ਦੀਆਂ ਕੀਮਤਾਂ ਘਟਾਈ ਜਾਣੀਆਂ।
0: ਉਹ ਬੱਚੇ ਨੇ ਜੀ, ਮੈਂ ਇੱਕ ਗੱਲ ਕਈ ਵਾਰੀ ਕਹਿਣਾ ਹੁੰਦਾ ਜਦੋਂ ਬੱਚੇ ਆਉਂਦੇ ਹੁੰਦੇ ਨੇ ਵੀ ਬੇਟਾ ਤੁਹਾਡਾ ਕੰਮ ਹੈ ਵਲੰਟੀਅਰ ਕਰਨਾ, ਤੁਸੀਂ ਉਹੋ ਜਿਹੀ ਇਨਫਰਮੇਸ਼ਨ ਨੂੰ ਤਾਂ ਤੁਸੀਂ ਡਿਸੈਮੀਨੇਟ ਕਰ ਹੀ ਨਹੀਂ ਸਕਦੇ ਜਿਹਦੇ ਚ ਹਲੇ ਤੱਕ ਤੁਸੀਂ ਆਪ ਨਹੀਂ ਪੜਿਆ ਜਾਂ ਤੁਸੀਂ ਗੋ ਥਰੂ ਨਹੀਂ ਹੋਏ। ਸੋ ਉਹ ਸਿਰਫ ਗੱਲ ਇਹ ਹੈ ਕਿ ਕੈਂਡੀਡੇਟ ਨੂੰ ਵੀ ਹੋਣਾ ਚਾਹੀਦਾ ਕਿ ਉਹ ਬੱਚਿਆਂ ਨੂੰ ਕੀ ਕਹਿ ਕੇ ਭੇਜਣ ਤਾਂ ਕਿ ਉਸ ਦੀ ਜਿਹੜੀ ਰਿਪ੍ਰੈਜੈਂਟੇਸ਼ਨ ਉਹ ਸਹੀ ਮਾਇਨੇ ਦੇ ਵਿੱਚ ਹੋਵੇ। ਚਲੋ ਖੈਰ, ਮੈਂ ਇੱਥੇ ਇਹ ਕਹੂੰਗਾ ਕਿ
1: ਇੱਥੇ ਹੁੰਦੇ ਸੀਗੇ ਜੌਨ ਸਪਰੇਰੀ, ਰਾਈਟ? ਉਹ ਜਦੋਂ ਡੋਰ ਨੋਕਿੰਗ ਕਰਦੇ ਸੀ ਨਾ, ਉਹ ਬੱਚਿਆਂ ਦੇ ਨਾਲ ਆਪ ਹੁੰਦੇ ਸੀ। ਜੇ ਕਿਸੇ ਨੇ ਕੋਈ ਕੁਐਸਚਨ ਕਰਨਾ ਸੀ, ਉਹ ਉਹਨਾਂ ਦੇ ਨਾਲ ਗੱਲ ਡਿਸਕਸ ਕਰਦੇ ਹੁੰਦੇ ਸੀ। ਉਹ ਕੱਲੇ ਕੱਲੇ ਬੱਚੇ ਨੂੰ ਕਿਸੇ ਡੋਰ ਨੋਕਿੰਗ ਨਹੀਂ ਸੀ ਭੇਜਦੇ ਹੁੰਦੇ ਉਹ।
0: ਐਗਜੈਕਟਲੀ, ਥੈਂਕ ਯੂ ਸਰ,
1: ਓਕੇ ਜੀ,
0: ਥੈਂਕ ਯੂ ਵੈਰੀ ਮਚ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਰੇਡੀਓ ਸਰਖਾਬ 905-813-1300। ਸੋ ਵੀ ਸਮਾਂ ਬਸ 3-4 ਮਿੰਟ ਦਾ ਰਹਿ ਗਿਆ, ਇੱਕ ਖਬਰ ਸਾਡੀ ਹੈ ਜਿਹੜੀ ਕਰਨੀ ਬਣਦੀ ਹੈ। ਖਬਰ ਇਹ ਹੈ ਕਿ ਕੈਨੇਡਾ ਦੀ ਵਿਦੇਸ਼ ਨੀਤੀ ਰਣਨੀਤਿਕ ਖੁਦਮੁਖਤਿਆਰੀ ਤੇ ਕੇਂਦਰਿਤ। ਸਾਡੇ ਅਨੀਤਾ ਆਨੰਦ ਜੀ ਜਿਹੜੇ ਵਿਦੇਸ਼ ਮੰਤਰੀ ਨੇ, ਸੰਯੁਕਤ ਰਾਸ਼ਟਰ ਮਹਾਸਭਾ ਵਿਚ ਮੱਧ ਦਰਜੇ ਦੇ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ, ਉਨ੍ਹਾਂ ਨੇ ਕਿਹਾ ਇਹ ਗੱਲ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਡੀਆਂ ਤਾਕਤਾਂ ਤੇ ਨਿਰਭਰਤਾ ਘਟਾਉਣ ਤੇ ਜ਼ੋਰ ਦਿੱਤਾ ਜਾਣਾ ਚਾਹੀਦੈ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ, ਇਹ ਇਕ ਮਹਾਸਭਾ ਸੰਮੇਲਨ ਚੱਲ ਰਿਹਾ ਜੀ ਸੰਯੁਕਤ ਰਾਸ਼ਟਰ ਦਾ, ਉਥੇ ਉਨ੍ਹਾਂ ਨੇ ਉਸ ਸਮਾਗਮ ਵਿਚ ਬੋਲਦਿਆਂ ਕੈਨੇਡਾ ਆਲਮੀ ਪੱਧਰ ਤੇ ਰਣਨੀਤਿਕ ਖੁਦਮੁਖਤਿਆਰੀ ਦਾ ਹਾਮੀ ਹੈ ਇਹਦੇ ਉਤੇ ਗੱਲ ਕਹੀ। ਇਹਦੇ ਵਿਚ ਕੋਈ ਦੋ ਰਾਏ ਨਹੀਂ ਹੈ ਜੀ। ਉਨ੍ਹਾਂ ਦੀ ਸਰਕਾਰ ਵੱਲੋਂ ਇਸੇ ਨੀਤੀ ਤੇ ਕੇਂਦਰਿਤ ਹੋ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀਆਂ ਤਾਕਤਾਂ ਵੱਲੋਂ ਪਾਏ ਜਾਣ ਵਾਲੇ ਦਬਾਵਾਂ ਨੂੰ ਸੀਮਿਤ ਕਰਨਾ ਜ਼ਰੂਰੀ ਤੇ ਸਮੇਂ ਦੀ ਮੁੱਖ ਲੋੜ ਹੈ। ਬਿਨਾਂ ਸ਼ੱਕ ਜੋ ਕੁਝ ਹੁਣ ਤੱਕ ਹੁੰਦਾ ਰਿਹਾ ਇਹੀ ਕਹਾਣੀ ਹੈ। ਜਦੋਂ ਕੈਨੇਡਾ ਨੇ ਥੋੜੇ ਜੇ ਆਪਣੇ ਪੈਰਾਂ ਤੇ ਭਾਰ ਝੱਲਣਾ ਸ਼ੁਰੂ ਕਰ ਦਿੱਤਾ ਤੇ ਫਿਰ ਤਕਲੀਫ਼ ਵੀ ਹੋਣੀ ਸ਼ੁਰੂ ਹੋਈ ਹੈ। ਸੋ ਇਹ ਗੱਲ ਬਣ ਰਹੀ ਹੈ। ਉਨ੍ਹਾਂ ਨੇ ਇਕ ਅੱਗੇ ਫਿਰ ਥੋੜਾ ਜਿਹਾ ਵਿਸਤਾਰ ਕਰਦੇ ਇਹ ਗੱਲ ਕਹੀ ਹੈ ਕਿ ਸਮੇਂ ਦੇ ਨਾਲ ਬਦਲਦੇ ਸਮੀਕਰਨਾਂ ਦੇ ਮੱਦੇਨਜ਼ਰ ਰੱਖਿਆ, ਊਰਜਾ, ਵਪਾਰ ਤੇ ਤਕਨਾਲੋਜੀ ਵਰਗੇ ਵਿਸ਼ੇਸ਼ ਤੇ ਮਹੱਤਵਪੂਰਨ ਖੇਤਰਾਂ ਵਿਚ ਮੱਧ ਵਰਗੀ ਦੇਸ਼ ਕਿਸੇ ਵੱਡੀ ਤਾਕਤ ਤੇ ਨਿਰਭਰ ਨਾ ਰਹਿਣ ਅਤੇ ਅਜਿਹੇ ਸਾਰੇ ਦੇਸ਼ ਇਕਜੁੱਟ ਹੋ ਕੇ ਆਪਣੀ ਆਲਮੀ ਭੂਮਿਕਾ ਨੂੰ ਮਜ਼ਬੂਤ ਕਰਨ। ਤੇ ਉਨ੍ਹਾਂ ਨੇ ਫਿਰ ਇਕ ਗੱਲ ਹੋਰ ਕਹੀ ਹੈ, ਉਨ੍ਹਾਂ ਨੇ ਇਹ ਕਿਹਾ ਕਿ ਪੁਰਾਣੇ ਆਰਥਿਕ ਤੇ ਹੋਰ ਰਿਸ਼ਤੇ ਜਿਹੜੇ ਟੁੱਟ ਰਹੇ ਨੇ ਤਾਂ ਕੈਨੇਡਾ ਨੇ ਸਮੇਂ ਦੀ ਨਬਜ਼ ਪਛਾਣਦਿਆਂ ਵੱਡੀਆਂ ਤਾਕਤਾਂ ਵੱਲ ਤੱਕਦੇ ਦੇਸ਼ਾਂ ਨੂੰ ਲਾਮਬੰਦ ਕਰਨ ਦਾ ਬੀੜਾ ਚੁੱਕਿਆ, ਜਿਸ ਦੇ ਸਾਰਥਿਕ ਨਤੀਜੇ ਦਿਖਣੇ ਸ਼ੁਰੂ ਹੋ ਗਏ ਨੇ। ਜੀ
2: ਬਿਲਕੁਲ ਜੀ, ਅਖੀਰ ਤੇ ਹੁਣ ਮਿੰਟ ਰਹਿ ਗਏ ਸਾਡੇ ਕੋਲ 2:25 ਜੀ, ਉਹਦੇ ਵਿਚ ਹੁਣ ਬ੍ਰੈਂਪਟਨ ਦੀ ਗੱਲ ਦੁਬਾਰਾ ਕਰ ਲਈਏ। ਬ੍ਰੈਂਪਟਨ ਦੀ ਵੀ ਸਾਰੇ ਪਾਸੇ ਦੀ ਗੱਲ ਕਰ ਲਈਏ ਜੀ। ਜਿਵੇਂ ਹੁਣ ਭਾਈ ਸਾਹਿਬ ਦੱਸ ਕੇ ਗਏ ਜੀ, ਪਹਿਲਾਂ ਵੀ ਇਹੋ ਜਿਹੇ ਦਾਅਵੇ ਕੀਤੇ ਜਾ ਰਹੇ ਆ, ਇਹੋ ਜਿਹੇ ਦਮਗਜ ਮਾਰੇ ਜਾ ਰਹੇ ਆ, ਜਿਹਦਾ ਸਾਡੀ ਤੁਸੀਂ ਕੌਂਸਲ ਰੀਜਨਲ ਕੌਂਸਲ ਛੱਡੋ ਜੀ, ਜਿਹਦਾ ਸਾਡੇ ਪ੍ਰੋਵਿੰਸ ਦਾ ਵੀ ਕੋਈ ਲੈਣ ਦੇਣ ਨਹੀਂ ਹੈਗਾ ਕਈਆਂ ਗੱਲਾਂ ਦੇ ਵਿੱਚ ਜੀ। ਪ੍ਰੋਵਿੰਸ ਵੀ ਕੁਛ ਨਹੀਂ ਕਰ ਸਕਦੀ, ਸਾਡੇ ਮੁੱਖ ਮੰਤਰੀ ਕੁਛ ਨਹੀਂ ਕਰ ਸਕਦੇ। ਤੇ ਇੱਕ ਇਹ ਵੀ ਬਿਆਨ ਪਿੱਛੇ ਜੇ ਘੁੰਮਿਆ ਸੀਗਾ 10-12 ਦਿਨ ਪਹਿਲਾਂ, ਉਹ ਕਹਿੰਦੇ ਸੀ ਜਿਹੜੀ ਅਮਰੀਕਾ ਕੈਨੇਡਾ ਜੋ ਕਨਫਲੈਕਟ ਹੈਗਾ ਮੈਂ ਉਹਨੂੰ ਸੁਝਾਉਣ ਦੇ ਵਿੱਚ ਮੈਂ ਮਦਦ ਕਰੂੰਗਾ ਜੀ। ਇਹ ਇੱਕ ਕੌਂਸਲਰ ਖੜਾ ਜੀ ਬੰਦਾ, ਉਹਦੇ ਵੱਲੋਂ ਰੀਜਨਲ ਕੌਂਸਲਰ ਖੜਾ ਜੀ, ਉਹਦੇ ਵੱਲੋਂ ਵੀਡੀਓ ਕੱਢੀ ਗਈ ਸੀ ਇੱਕ ਜੀ। ਚਲੋ ਇਹ ਗੱਲਾਂ ਪਾਸੇ ਛੱਡਦੇ ਹੋਏ ਜੀ ਆਪਾਂ ਵਾਪਸ ਉੱਥੇ ਆਈਏ। ਵੇਖੋ ਜੀ, ਜਿਹੜਾ ਬੰਦਾ ਵੀ ਤੁਹਾਡੇ ਦਰਵਾਜ਼ੇ ਤੇ ਆਇਆ, ਜਿਹੜੇ ਬੰਦੇ ਨੇ ਆਪਣੀ ਉਮੀਦਵਾਰੀ ਪੇਸ਼ ਕੀਤੀ ਹੈ, ਪੇਪਰ ਦੇ ਵਿੱਚ ਨਾਂ ਉਹਦਾ ਚੱਲ ਰਿਹਾ ਭਾਈ ਆਹ ਵੀ ਬੰਦਾ ਉਮੀਦਵਾਰ ਹੈਗਾ, ਸਾਨੂੰ ਕੀ ਜ਼ਰੂਰਤ ਹੈ ਜੀ? ਅੱਜ ਸਾਨੂੰ ਇਹ ਦੇਖਣ ਦੀ ਲੋੜ ਹੈ ਵੀ ਉਹ ਬੰਦਾ ਕੌਣ ਹੈ, ਉਹਦੀ ਬੈਕਗਰਾਉਂਡ ਕੀ ਹੈ, ਉਦੋਂ ਕਿੰਨੀ ਪੜ੍ਹਾਈ ਲਿਖਾਈ ਕੀਤੀ ਹੈ, ਕਿੰਨਾ ਕੁ ਉਹਨੇ ਸਮਾਜਿਕ ਜੀਵਨ ਦੇ ਵਿੱਚ ਮਾੜਾ ਮੋਟਾ ਵਿਚਰਿਆ, ਉਹ ਕਿੰਨੇ ਕੁ ਵਾਰਾਂ ਉਹਨੇ ਸਿਟੀ ਦੇ ਮੁੱਦੇ ਜਾਂ ਕੋਈ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ ਹੈ, ਉਹਦਾ ਆਪਦਾ ਪਰਿਵਾਰਕ ਪਿਛੋਕੜ ਕੀ ਹੈ, ਆਪਦਾ ਕੋਈ ਪਰਿਵਾਰ ਉਹਦਾ ਹੈਗਾ ਵੀ ਹੈ ਜਾਂ ਨਹੀਂ ਹੈ, ਕਿਤੇ ਆਪ ਤਾਂ ਨਹੀਂ ਦੋ ਤਿੰਨ ਵਾਰ ਤਲਾਕ ਲੈ ਕੇ ਬੈਠਾ ਤੇ ਉਹ ਕਹਿੰਦਾ ਭਾਈ ਮੈਂ ਤੁਹਾਡੇ ਪਰਿਵਾਰ ਸੁਧਾਰ ਦੂੰਗਾ, ਇਹ ਸਾਰੀਆਂ ਗੱਲਾਂ ਸਾਨੂੰ ਦੇਖਣੀ ਪੈਣੀਆਂ। ਦੂਜੀ ਗੱਲ ਜੀ, ਕੀ ਤੁਹਾਡੇ ਨਾਲ ਉਹ ਵਾਅਦੇ ਕਰ ਰਿਹਾ ਹੈਗਾ, ਇਹ ਤੁਹਾਨੂੰ ਦੇਖਣੀਆਂ ਪੈਣੀਆਂ ਹੈਗੀਆਂ, ਕਿਹੋ ਜਿਹੇ ਵਾਅਦੇ ਕਰ ਰਿਹਾ, ਉਹਦੇ ਪਿੱਛੇ ਕੈਲਕੂਲੇਸ਼ਨ ਕੀ ਕੰਮ ਕਰਦੀਆਂ। ਇਹ ਕਹਿਣਾ ਜੀ ਮੈਂ ਅਫੋਰਡੇਬਿਲਟੀ ਤੁਹਾਡੀ ਠੀਕ ਕਰ ਦੂੰਗਾ ਜੀ, ਜਾਂ ਮੈਂ ਟੈਕਸ ਦੇ ਵਿੱਚ ਕਰ ਦੂੰਗਾ, ਉਹਨੂੰ ਜੇ ਮਾੜਾ ਪੁੱਛ ਲਿਆ ਭਾਈ ਟੈਕਸ ਸਾਡਾ ਇਕੱਠਾ ਕਿੰਨਾ ਹੁੰਦਾ, ਬ੍ਰੈਂਪਟਨ ਜੇ 1% ਟੈਕਸ ਵੱਧਦਾ ਉਹ ਕਿੰਨੇ ਪੈਸੇ ਬਣ ਜਾਂਦੇ ਉਹਦੇ, ਉਹ ਉਹਨੂੰ ਪਤਾ ਨਹੀਂ ਹੁੰਦਾ ਜੀ। ਇਸ ਕਰਕੇ ਇਹੋ ਜਿਹੇ ਉਮੀਦਵਾਰਾਂ ਤੋਂ ਬਚੋ। ਤੇ ਲਾਸਟ ਮੈਂ ਫੇਰ ਇੱਕ ਵਾਰ ਕਹੂੰਗਾ, ਅਸੀਂ ਪਿਛਲੇ 4 ਤੋਂ ਲੈ ਕੇ 8 ਸਾਲ ਤੱਕ ਇਹ ਲਗਾਤਾਰ ਗੱਲ ਕਰਦੇ ਆਏ ਹਾਂ ਵੀ ਇਸ ਕੌਂਸਲ ਨੇ ਆਹ ਫੈਸਲੇ ਮਾੜੇ ਕੀਤੇ, ਸਾਡੀ ਇਕਨੋਮਿਕ ਹਾਲਤ ਖਰਾਬ ਹੋ ਗਈ, ਸਾਡੀ ਸੜਕਾਂ ਟੁੱਟ ਗਈਆਂ, ਸਾਡੇ ਘਰਾਂ ਦੇ ਜਿਹੜੇ ਨਵੇਂ ਘਰ ਬਣਦੇ ਉਹਨਾਂ ਦੇ ਡਰਾਈਵੇ ਛੋਟੇ ਕਰਤੇ ਜੀ, ਸਾਡੇ ਤੇ RLL ਥੋਪ ਕੇ ਸਾਡਾ ਜੀਵਨ ਪੱਧਰ ਔਖਾ ਕਰ ਦਿੱਤਾ ਇਹਨਾਂ ਨੇ, ਸਾਡੇ ਨਜਾਇਜ਼ ਪੈਸੇ ਖਰਚ ਕੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਾਏ ਕਰਕੇ ਸਾਡੇ ਤੇ ਬੋਝ ਪਾਤਾ, ਸਾਡੇ ਤੇ ਸ਼ਹਿਰ ਦੇ ਉੱਤੇ ਕਰਜ਼ਾ ਨਹੀਂ ਕਦੇ ਚੜਿਆ, ਉਹ ਸਾਡੇ ਤੇ 250 ਮਿਲੀਅਨ ਦਾ ਕਰਜ਼ਾ ਚੜਾਤਾ। ਇਹ ਸਾਰੀਆਂ ਗੱਲਾਂ ਜਿਹੜੇ ਬੰਦਿਆਂ ਨੇ ਕੀਤੀਆਂ ਉਹਨਾਂ ਵਾਸਤੇ ਵੱਡੇ ਵੱਡੇ ਇਕੱਠਾਂ ਦੇ ਵਿੱਚ ਫਿਰ ਤੁਸੀਂ ਇਕੱਠੇ ਹੋ ਕੇ ਜਾ ਰਹੇ ਹੋ, ਤੇ ਇਸ ਗੱਲ ਨੂੰ ਭਾਈ ਆਪਣਾ ਆਪ ਵਿਚਾਰੋ, ਸੋਚੋ ਤੇ ਉਸ ਹਿਸਾਬ ਨਾਲ ਫੈਸਲੇ ਕਰੋ, ਇਹ ਅਸੀਂ ਭਵਿੱਖ ਸਵਾਰਨਾ ਸਾਡੇ ਆਪਦੇ ਹੱਥ ਹੀ ਹੈ ਜੀ।
0: ਕਟਾਰੀਆ ਟੂਰ ਐਂਡ ਟਰੈਵਲ ਦਾ ਨੰਬਰ ਤੁਹਾਨੂੰ ਦੇ ਦਿਆਂ, 905-6781312 905-678-1200 ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ ਹੈ ਜੀ। ਸਮਾਂ

0: ਇਸ ਵੇਲੇ ਆਗਿਆ ਨਹੀਂ ਦਿੰਦਾ। ਇੱਕ ਆਖਰੀ ਗੱਲ ਕਹੂੰਗਾ, ਮੇਰੇ ਕੋਲ ਇੱਕ ਲਿਸਟਿੰਗ ਹੈ ਜੀ, 125 ਫੁੱਟ ਫਰੰਟ ਹੈ, 433 ਫੁੱਟ ਡੈਪਥ ਹੈ, ਘਰ ਬਣਿਆ ਹੋਇਆ ਲੀਗਲ ਬੇਸਮੈਂਟ ਦੇ ਨਾਲ, ਕ੍ਰੈਡਿਟ ਵੀ ਰੋਡ ਦੇ ਉੱਤੇ। ਇਹ ਪ੍ਰਾਪਰਟੀ ਚਾਹੁੰਦੇ ਹੋ, ਬਹੁਤ ਬਿਹਤਰੀਨ ਇਹ ਪ੍ਰਾਪਰਟੀ ਹੈ ਜਿਹਨੂੰ ਤੁਸੀਂ ਸੀਵਰ ਕਰਕੇ ਪੈਸੇ ਵੀ ਬਣਾ ਸਕਦੇ ਹੋ।
1: ਤੇ ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
0: ਇੱਥੇ ਦਿਓ ਆ ਗਿਆ, ਅਗਲੇ ਹਫਤੇ ਫੇਰ ਮਿਲਾਂਗੇ ਇਸੇ ਹੀ ਸਟੇਸ਼ਨ ਤੇ ਆਵਾਜ਼ ਜ਼ਰੀਏ। ਤੁਹਾਡਾ ਸਾਡਾ ਰੱਬ ਰਾਖਾ,
2: ਸਤਿ ਸ੍ਰੀ ਅਕਾਲ।
0: ਬਣੇਗੀ ਗੱਲ,
3: ਹਾਂ ਬਣੀ
0: ਆਡੀਓ।

0: CJMR 1300 VM ਸੁਣਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਠੀਕ 4 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਨ੍ਹਾਂ ਕੁਛ ਇਕ ਪਲਾਂ ਦੇ ਵਿਚ ਮਿੰਟਾਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਗੱਲਾਂ ਬਾਤਾਂ ਗੀਤ ਸੰਗੀਤ ਮਨੋਰੰਜਨ ਲੈ ਕੇ ਦਾਸ ਅਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੋ ਚੁੱਕਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਨਾਲ ਤੁਸੀਂ ਜੁੜ ਚੁੱਕੇ ਹੋਵੋਗੇ ਜੀ। ਸਾਡੇ ਤੋਂ ਪਹਿਲਾਂ ਤੁਸੀਂ ਰੇਡੀਓ ਪ੍ਰੋਗਰਾਮ ਸੁਰਖਾਬ ਜੋ ਕਿ ਆਲੂਵਾਲੀਆ ਸਾਹਿਬ ਅਤੇ ਬਿਰਦੀ ਸਾਹਿਬ ਨੇ ਪੇਸ਼ ਕੀਤਾ, ਬਾਖੂਬ ਰਾਜਨੀਤਿਕ ਅਤੇ ਇੰਟਰਨੈਸ਼ਨਲ ਨਿਊਜ਼ ਨੂੰ ਕਵਰ ਕੀਤਾ ਤੇ ਹੁਣ ਵਾਰੀ ਸਾਡੀ ਹੈ। ਠੀਕ 4 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਸਾਡੇ ਨਾਲ ਤਾਂ ਵੱਖ ਵੱਖ ਅਦਾਰੇ ਸਾਡੀ ਟੀਮ ਨੇ ਤੁਹਾਡੇ ਵਾਸਤੇ ਤਿਆਰ ਕੀਤੇ ਨੇ, ਜਿਸ ਦੇ ਵਿਚ ਪਹਿਲਾਂ ਕੈਨੇਡਾ ਵਾਈਡ ਸਾਨੂੰ ਸੁਣਨਾ ਚਾਹੁੰਦੇ ਹੋ ਤਾਂ 647-910-1320 ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਸਾਨੂੰ ਸੁਣ ਸਕਦੇ ਹੋ ਕ੍ਰਿਸਟਲ ਕਲੀਅਰ ਐਚ ਡੀ ਕੁਆਲਿਟੀ ਦੇ ਨਾਲ। ਅਮਰੀਕਾ ਦਾ ਨੰਬਰ ਹੈ ਜੀ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। 1320 ਦੀਆਂ ਲਹਿਰਾਂ ਦੇ ਉੱਤੇ ਫ੍ਰੀਕੁਐਂਸੀ ਦੇ ਉੱਤੇ ਸਾਨੂੰ ਤੁਸੀਂ ਸੁਣ ਰਹੇ ਹੋ, ਦੂਰ ਤੱਕ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਜ਼ਰੂਰ ਸਾਨੂੰ ਫੀਡਬੈਕ ਲਈ ਦੱਸਿਓ ਕਿ ਤੁਸੀਂ ਕਿੱਥੋਂ ਕਿੱਥੋਂ ਸਾਨੂੰ ਸੁਣ ਰਹੇ ਹੋ। ਉਹਦੇ ਵਾਸਤੇ ਮੇਰਾ ਪਰਸਨਲ ਨੰਬਰ 416-303-1515 ਤੇ ਟੈਕਸਟ ਕਰਕੇ ਲੋਕੇਸ਼ਨ ਸਾਨੂੰ ਭੇਜ ਸਕਦੇ ਹੋ। ਅਗਰ ਤੁਸੀਂ ਲੰਬੇ ਰੂਟਾਂ ਤੇ ਜਾ ਰਹੇ ਹੋ ਜਿੱਥੇ ਲੋਕਲ ਨੰਬਰ ਦੇ ਜ਼ਰੀਏ ਸਾਨੂੰ ਸੁਣ ਸਕਦੇ ਹੋ, ਉੱਥੇ CJMR 1320 ਦਾ ਐਪ ਜ਼ਰੂਰ ਡਾਊਨਲੋਡ ਕਰ ਲੈਣਾ। ਆਈ ਹਾਰਟ ਰੇਡੀਓ ਤੇ ਲਾਈਵ ਸਾਨੂੰ ਸੁਣ ਸਕਦੇ ਹੋ ਤੇ ਨਾਲ ਰੰਗਲਾ ਪੰਜਾਬ ਦਾ ਵੀ ਐਪ ਤੁਸੀਂ ਡਾਊਨਲੋਡ ਕਰਕੇ ਸਾਨੂੰ ਸੁਣ ਸਕਦੇ ਹੋ। ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਤੁਹਾਡਾ ਸਵਾਗਤ ਹੈ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 905-813-1320 ਤੇ ਸਾਡੀ ਤੇ ਤੁਹਾਡੀ ਗੱਲਬਾਤ ਇਸ ਲਾਈਨ ਦੇ ਜ਼ਰੀਏ ਜੁੜ ਸਕਦੀ ਹੈ। ਇਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਸੰਡੇ ਦਾ ਦਿਨ, ਅਕਤੂਬਰ ਮਹੀਨੇ ਦਾ ਹੈਲੋ, ਅੱਜ 4 ਤਰੀਕ ਹੋ ਚੁੱਕੀ ਹੈ ਜੀ। ਕਿਆ ਬਾਤਾਂ ਨੇ, ਅਕਤੂਬਰ ਮੇਰਾ ਫੇਵਰੇਟ ਮਹੀਨਾ ਜੀ। ਜਿੱਥੇ ਫੇਵਰੇਟ ਮਹੀਨਾ ਕਿਉਂ ਦੀ ਪੁੱਛ ਰਹੇ ਹੋਵੋਗੇ, ਇੱਕ ਤਾਂ ਸਾਡਾ ਜਨਮ ਦਿਨ ਵਾਲਾ ਮਹੀਨਾ ਜੀ ਅਕਤੂਬਰ ਦੇ, ਕਾਫੀ ਚਲੋ ਬੇਬੀਸ ਉਦੋਂ ਬੋਰਨ ਹੋਏ ਸਨ ਤੇ ਅਕਤੂਬਰ ਬੇਬੀ ਹੈ ਜੀ ਅਸੀਂ ਤੇ ਅਕਤੂਬਰ ਇੱਕ ਕਹਿਲੋ ਕਿ ਐਨਰਜੀ ਵੀ ਲੈ ਕੇ ਆਉਂਦਾ ਬਿਕਾਜ਼ ਨਵੰਬਰ ਡਿਸੰਬਰ ਕਿਆ ਬਾਤ ਹੈ, ਨਵਾਂ ਸਾਲ, ਹੈਲੋਵੀਨ, ਦਿਵਾਲੀ, ਕ੍ਰਿਸਮਸ, ਨਿਊ ਈਅਰਸ, ਲਾਈਕ ਫੈਸਟੀਵਲ ਸੀਜ਼ਨ ਜਿਹਨੂੰ ਕਹੋ ਕਿ ਕਿੱਕ ਆਫ ਸ਼ੁਰੂ ਹੋ ਜਾਂਦਾ ਜੀ। ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਐਂਡ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋਵੋਗੇ। ਹਾਜ਼ਰੀ ਲਵਾਓ ਯਾਰ, ਸਾਨੂੰ ਦੱਸੋ ਸਾਨੂੰ ਤੁਸੀਂ ਸੁਣ ਰਹੇ ਹੋ 905-813-1320 ਕਿੱਥੇ ਕਿੱਥੇ ਸਾਨੂੰ ਸੁਣ ਰਹੇ, ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ, ਕਿ ਮੈਂ ਵੀ ਹਵਾ ਚ ਤੀਰ ਮਾਰਿਆ ਜੀ। 905-813-1320 ਲੋ ਜੀ, ਇਲੈਕਸ਼ਨ ਸਾਰੇ ਪਾਸੇ ਦੇਖੋ, ਜਿੱਥੇ ਦੇਖੋ, ਸੱਜੇ ਦੇਖੋ, ਖੱਬੇ ਦੇਖੋ, ਲੈਫਟ ਰਾਈਟ ਸੈਂਟਰ ਇੱਕੋ ਗੱਲ ਹੋ ਰਹੀ ਹੈ, ਇਲੈਕਸ਼ਨਸ ਇਲੈਕਸ਼ਨਸ ਇਲੈਕਸ਼ਨਸ ਇਲੈਕਸ਼ਨ ਇਲੈਕਸ਼ਨ। ਕਈਆਂ ਨੂੰ ਤਾਂ ਮੈਂ ਹੈਰਾਨ ਹਾਂ ਜੀ, ਮੈਂ ਜਦੋਂ ਸਾਡੇ ਜਿਹੜੇ ਰੱਬ ਵਰਗੇ ਜਿਹੜੇ ਸਰੋਤੇ ਨੇ ਜੀ, ਜਦੋਂ ਸਾਨੂੰ ਕਾਲਸ ਆਉਂਦੀਆਂ ਨੇ, ਸਾਨੂੰ ਦੱਸਦੇ ਨੇ ਕਿ ਅਸ਼ ਜੀ ਆਹ ਕੈਂਡੀਡੇਟ ਸਾਡੇ ਦਰਵਾਜ਼ੇ ਤੇ ਆਇਆ, ਆਹ ਬੱਚੇ ਸਾਡੇ ਉਹਨਾਂ ਦੇ ਫਲਾਇਰਸ ਲੈ ਕੇ ਆ ਰਹੇ ਨੇ ਜੀ, ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਇਹਨੂੰ ਐਜ਼ ਅ ਹੈਲਦੀ, ਜ਼ਰੂਰ ਸਾਰੇ ਹੀ ਕੈਂਡੀਡੇਟਸ ਨੂੰ ਇੱਕ ਹੈਲਦੀ ਸੁਝਾਅ ਕਹਿ ਲਓ, ਐਡਵਾਈਸ ਕਹਿ ਲਓ, ਚਾਹੇ ਉਹ ਮੇਰੇ ਕਰੀਬੀ ਨੇ, ਚਾਹੇ ਮੇਰੇ ਦੋਸਤ ਨੇ, ਚਾਹੇ ਉਹ ਨਵੇਂ ਆਏ ਨੇ ਮੈਦਾਨੇ ਜੰਗ ਦੇ ਵਿੱਚ, ਜਿਹੜੇ ਤੁਹਾਡੇ ਬੱਚੇ ਤੁਸੀਂ ਵਾਲੰਟੀਅਰ ਲਈ ਭੇਜ ਰਹੇ ਹੋ ਜੀ, ਇੱਕ ਐਡਵਾਈਸ ਹੈ ਜੀ, ਬਾਕੀ ਸਾਰੇ ਸੂਝਵਾਨ ਨੇ, ਆਪਣੇ ਬੱਚਿਆਂ ਨੂੰ ਜਿਹੜੇ ਡੋਰ ਨੋਕਿੰਗ ਕਰ ਰਹੇ ਨੇ, ਇੱਕ ਤਾਂ ਚਲੋ ਵਧੀਆ ਹੈ ਉਹਨਾਂ ਨੂੰ ਆਵਰਸ ਮਿਲ ਰਹੇ ਨੇ, ਦੈਟਸ ਵੈਰੀ ਗੁੱਡ, ਜੋ ਕਮਿਊਨਿਟੀ ਆਵਰਸ ਵਾਲੰਟੀਅਰ ਆਵਰਸ ਮਿਲਦੇ ਨੇ, ਬਟ ਨਾਲ ਦੀ ਨਾਲ ਉਹਨਾਂ ਨੂੰ ਦੱਸਿਆ ਵੀ ਕਰੋ ਕਿ ਜੇ ਤੁਸੀਂ ਸਿਟੀ ਕਾਊਂਸਲਰ ਲਈ ਵਾਲੰਟੀਅਰ ਲਈ ਜਾ ਰਹੇ ਹੋ ਤਾਂ ਕਿਹੜੇ ਕਿਹੜੇ ਰੋਲਸ ਹੁੰਦੇ ਨੇ ਜੀ ਸਿਟੀ ਕਾਊਂਸਲਰ ਦੇ, ਰੀਜਨਲ ਕਾਊਂਸਲਰ ਦੇ ਕਿਹੜੇ ਕਿਹੜੇ ਰੋਲਸ ਹੁੰਦੇ ਨੇ ਜੀ, ਮੇਅਰ ਦੇ ਕਿਹੜੇ ਡਿਊਟੀਜ਼ ਹੁੰਦੇ ਨੇ, ਸਕੂਲ ਟਰੱਸਟੀ ਦੇ ਕਿਹੜੇ ਡਿਊਟੀਜ਼ ਹੁੰਦੇ ਨੇ। ਮੈਂ ਇੱਕ ਜ਼ਰੂਰੀ ਇੱਕ ਬੇਨਤੀ ਹੈ ਜੀ, ਬਾਕੀ ਗੁੱਸਾ ਨਹੀਂ ਕਰਨਾ ਇਸ ਗੱਲ ਦਾ, ਇੱਕ ਮੈਂ ਐਜੂਕੇਸ਼ਨ ਐਜੂਕੇਟ ਕਰਨ ਵਾਸਤੇ ਗੱਲ ਕਰ ਰਿਹਾ ਸੀ ਅਸ਼ਿਤ ਸੇ, ਕਿ ਜਿਹੜੇ ਤੁਹਾਡੇ ਵਾਲੰਟੀਅਰਸ ਨੇ, ਇਹ ਨਾ ਹੋਵੇ ਕਿ ਉਹ ਫਲਾਇਰ ਸੁੱਟ ਦੇਣ ਡੋਰ ਦੇ ਉੱਤੇ, ਤੇ ਜੇ ਸਾਡੇ ਵਰਗੇ ਜਦੋਂ ਡੋਰ ਨੋਕਿੰਗ ਕਰਨ ਆਉਂਦੇ ਨੇ ਤਾਂ ਅਸੀਂ ਸਵਾਲ ਪੁੱਛਦੇ ਹਾਂ, ਤਾਂ ਉਹਨਾਂ ਨੂੰ ਵੀ ਥੋੜਾ ਜਿਹਾ ਐਜੂਕੇਟ ਕੀਤਾ ਜਾਵੇ। ਜੇ ਮੈਂ ਕੋਈ ਗਲਤ ਗੱਲ ਕਹੀ ਹੈ ਤਾਂ ਪਲੀਜ਼ ਤੁਸੀਂ ਮੈਨੂੰ ਕਾਲ ਕਰਕੇ ਦੱਸਿਓ ਜ਼ਰੂਰ। 905-813-1320 ਐਜੂਕੇਸ਼ਨ ਇਜ਼ ਕੀ। ਐਂਡ ਇਹਦੇ ਨਾਲ ਕੀ ਹੁੰਦਾ ਜੀ, ਜਿਹੜੇ ਬੱਚੇ ਨੇ ਜੀ ਉਹ ਵੀ ਜਦੋਂ ਰੈਜ਼ੀਡੈਂਟਸ ਦੇ ਨਾਲ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਵੀ ਇੱਕ ਨੌਲੇਜ ਐਂਡ ਇੱਕ ਵਧੀਆ ਫੀਲਿੰਗ ਹੁੰਦੀ ਕਿ ਹਾਂ ਵੀ ਮੈਂ ਗੱਲ ਕਰ ਰਿਹਾ, ਮੈਨੂੰ ਪਤਾ ਹੈ ਮੈਂ ਕਿਹੜੀ ਕੈਂਡੀਡੇਟ ਬਾਰੇ ਕਿੱਦਾਂ ਗੱਲ ਕਰ ਰਿਹਾ ਜੀ। ਕਿਉਂਕਿ ਸਾਨੂੰ ਕੁਛ ਇੱਕ ਸ਼ਿਕਾਇਤਾਂ ਵੀ ਆਈਆਂ ਨੇ ਕਿ ਜਿਹੜੇ ਬੱਚੇ ਤੁਸੀਂ ਭੇਜ ਰਹੇ ਹੋ ਜਾਂ ਵਾਲੰਟੀਅਰ ਕਰਨ ਵਾਸਤੇ ਭੇਜ ਰਹੇ ਹੋ, ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕੌਣ ਹੈ ਉਹ ਬੰਦਾ ਜਿਹੜਾ ਰਾਈਡਿੰਗ ਲਈ ਇਸ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਜਾ ਰਿਹਾ ਜੀ। ਹੂ ਇਜ਼ ਹੀ, ਦੇ ਡੋਂਟ ਨੋ। ਸਵਾਲ ਉਹਨਾਂ ਨੂੰ ਪੁੱਛੇ ਜਾ ਰਹੇ ਨੇ ਕਿ ਉਹਨਾਂ ਕੋਲ ਜਵਾਬ ਹੈਗੇ ਨਹੀਂ। ਸੋ ਆਈ ਫੀਲ ਲਾਈਕ ਬਿਊਟੀਫੁਲ ਟਾਈਮ ਟੂ ਐਜੂਕੇਟ ਦ ਕਿਡਸ ਜਿਹੜੇ ਵਾਲੰਟੀਅਰ ਕਰ ਰਹੇ ਨੇ। ਨਾਲ ਉਹਨਾਂ ਨੂੰ ਦੱਸੋ ਕਿ ਬਾਈ ਅਸੀਂ ਸਾਡਾ ਆਹ ਏਰੀਆ ਆ, ਸਾਡੇ ਆਹ ਡਿਊਟੀਜ਼ ਨੇ, ਜੇ ਤੁਹਾਨੂੰ ਕੋਈ ਵੀ ਰੈਜ਼ੀਡੈਂਟਸ ਨੇ ਇਹ ਗੱਲ ਪੁੱਛ ਲਈ ਤੁਸੀਂ ਆਹ ਜਵਾਬ ਦੇ ਸਕਦੇ ਹੋ। ਅੱਬਲ ਤਾਂ ਦੇਖੋ ਸਾਡੇ ਬੱਚੇ ਬੜੇ ਸਿਆਣੇ ਨੇ, ਬਟ ਕਈ ਨੇ ਜਸਟ ਅਗੇਨ ਇਹ ਇੱਕ ਐਡਵਾਈਸ ਹੈ ਕਿ ਡੂ ਐਜੂਕੇਟ ਯੂਰ ਕਿਡਸ ਜਿਹੜੇ ਡੋਰ ਨੋਕਿੰਗ ਲਈ ਜਾਂ ਜਿਹੜੇ ਬਾਹਰ ਦਸਤਕ ਦੇ ਰਹੇ ਨੇ ਤੁਹਾਡੇ ਦਰਵਾਜ਼ਿਆਂ ਦੇ ਉੱਤੇ ਆ ਰਹੇ ਨੇ, ਉਹਨਾਂ ਨੂੰ ਐਜੂਕੇਟ ਕੀਤਾ ਜਾਵੇ। 905-813-1320 ਨੰਬਰ ਹੈ ਜੀ ਸਾਡਾ, 905-813-1320 905-813-1320 ਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਰੂਪਰੇਖਾ ਸਾਡੇ ਪ੍ਰੋਗਰਾਮ ਦੀ ਇਸ ਪ੍ਰਕਾਰ ਹੋਵੇਗੀ ਕਿ ਰਾਣਾ ਜੀ ਜੁੜਨਗੇ ਸਾਡੇ ਨਾਲ ਜਗਰਾਉਂ ਸ਼ਹਿਰ ਤੋਂ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਸਾਡੇ ਵਪਾਰੀ ਸੱਜਣਾਂ ਤੇ ਕੁਝ ਇੱਕ ਸੰਦੇਸ਼ ਹੋਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਨਾਲ ਦੀ ਨਾਲ ਤੁਹਾਡੇ ਵਿਚਾਰ ਆਨ ਦੀ ਲਿੱਤੇ ਜਾਣਗੇ ਜੀ। ਸੋ ਆਓ ਫਿਰ ਪਹਿਲੀ ਕਾਲ ਲਈ ਆਨ ਦੀ ਏਅਰ, 905-813-1320। ਸਤਿ ਸ਼੍ਰੀ ਅਕਾਲ ਕਾਲਰ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਹੈ ਜੀ?
0: ਠੀਕ ਠਾਕ ਜੀ।
1: ਅਰਸ਼ ਜੀ, ਮੈਂ ਸਾਡਾ ਜਿਹੜਾ ਨਾ ਮਕਾਨ ਆ, ਸਾਡੇ ਵੋਟ ਆ 4-5-6 ਆ
0: ਜੀ,
1: ਆਪਣਾ ਜਿਹੜਾ ਜਿੱਥੇ ਜੋਹਲ ਸਾਹਿਬ ਲੜ ਰਹੇ ਨਾ ਇਲੈਕਸ਼ਨ
0: ਜੀ,
1: ਉਸ ਵਾਰਡ ਚ ਤੇ ਮੇਰਾ ਨੰਬਰ ਵੋਟ ਆ 4-5-6 ਆ
0: ਜੀ,
1: ਆਪਣਾ ਜਿਹੜਾ ਜਿੱਥੇ ਜੋਹਲ ਸਾਹਿਬ ਲੜ ਰਹੇ ਨਾ ਇਲੈਕਸ਼ਨ
0: ਜੀ,
1: ਉਸ ਵਾਰਡ ਚ ਤੇ ਮੇਰਾ ਨੰਬਰ ਉਹਨਾਂ ਨੂੰ ਦੇ ਦੇਣਾ, ਮੈਂ ਜਿਹੜੇ ਵੋਟ ਫਿਰ ਪੋਲ ਕਰਾ ਦਿਆਂਗਾ, ਨਾਲ ਉਹਨਾਂ ਨੂੰ ਕਹਿਣਾ ਕੋਈ ਮਦਦ ਹੋਵੇ ਤੇ ਅਸੀਂ ਪੁਰਾਣੇ ਤੁਹਾਡੇ ਸੱਜਣ ਦਿਲਬਾਗ ਚਾਵਲੇ ਦੇ, ਤੁਹਾਡੇ ਪੀਜ਼ੇ ਬੜੇ ਖਾਧੇ ਆ ਤੇ ਕੋਹਲਾ। ਮੇਰਾ ਨਾਮ ਜਮਸ਼ੇਰ ਆ, ਮੈਂ ਤੁਹਾਡੇ ਕੋਲ ਸੈੱਟ ਵੀ ਲਿਆ ਸੀ ਜਿਹਨਾਂ ਦੇ ਨਾਲ ਤੁਹਾਡਾ ਵਿਆਹ ਸੀ,
0: ਤੁਸੀਂ
1: ਵਿੱਚੋਂ ਟਾਈਮ ਕੱਢ ਕੇ ਤੇ ਕੀਤਾ ਸੀ ਤੇ ਅਸੀਂ ਯਾਦ ਰੱਖਦੇ ਬੰਦੇ ਨੂੰ।
0: ਥੈਂਕ ਯੂ ਸੋ ਮਚ, ਥੈਂਕ ਯੂ ਜੀ, ਮੈਂ ਜ਼ਰੂਰ
1: ਰਹਿਣਾ ਵਾ ਤੇ ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਸਪੋਰਟ ਵੀ ਕਰਾਂਗਾ, ਨਾਲ ਉਹਨਾਂ ਨੂੰ ਟਾਈਮ ਵੀ ਦੇਵਾਂਗਾ, ਬਹੁਤ ਅੱਛਾ ਆਦਮੀ ਆ ਉਹ ਤੇ ਤੁਸੀਂ ਅੱਛੇ ਕਾਜ਼ ਵਾਸਤੇ ਅਸੀਂ ਮੇਰਾ ਮਤਲਬ ਸਾਨੂੰ ਕਰਨੀ ਚਾਹੀਦੀ।
0: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਂ ਨੰਬਰ ਉਹਨਾਂ ਦਾ ਬੋਲ ਦੇਣਾ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੀ ਜੇ ਚਾਹੋ ਤਾਂ।
1: ਹਾਂਜੀ, ਉਹਨੂੰ ਮੈਂ ਨੰਬਰ ਤੁਸੀਂ ਮੈਨੂੰ ਦੇ ਦਿਓ, ਖੋਲਦਾ ਤੇ ਤੁਸੀਂ ਬੋਲ ਦਿਆ
0: ਜੀ। ਹਾਂਜੀ ਜੀ, ਲਿਖੋ। ਹਾਂਜੀ, ਜੋਹਲ ਸਾਹਿਬ ਦਾ ਨੰਬਰ ਜੀ 416
1: ਹਾਂਜੀ
0: 895
1: 895-895
0: 3784
1: 3740 3784
0: ਠੀਕ ਹੈ ਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਜੀ। ਇੱਕ ਵੱਜ ਕੇ 15 ਮਿੰਟ ਹੋ ਚੁੱਕੇ ਨੇ, ਚਾਵਲਾ ਨਿਊਜ਼ ਨੈਟਵਰਕ ਫਕਰੀਆ ਪੇਸ਼ਕਸ਼, ਤੁਸੀਂ ਇਸ ਵੇਲੇ ਸੁਣ ਰਹੇ ਹੋ ਸਾਨੂੰ CNN 1320 AM ਦੇ ਉੱਤੇ। ਪਲੀਜ਼ ਸਾਨੂੰ ਜ਼ਰੂਰ ਫੀਡਬੈਕ ਲਈ ਕੁਆਲਿਟੀ ਵਾਸਤੇ ਜ਼ਰੂਰ ਦੱਸ ਦਿਓ ਜੀ ਕਿ ਸਾਡੀ ਜਿਹੜੀ ਆਵਾਜ਼ ਹੈ, ਬਿਕਾਜ਼ ਅਗੇਨ ਅਸੀਂ ਬਾਰ ਬਾਰ ਇਹੀ ਬੇਨਤੀ ਕਰ ਰਹੇ ਹਾਂ ਕਿ ਸਾਡਾ ਜਿਹੜਾ ਪਿੱਛੇ ਜੇ ਟਾਵਰ ਸੀ ਉਹ ਬੰਦ ਹੋਇਆ ਜੀ, ਫਿਰ ਦੁਬਾਰਾ ਉਸਨੂੰ ਰੀਵੈਂਪ ਕੀਤਾ ਗਿਆ, ਉਸਨੂੰ ਚੇਂਜ ਕੀਤਾ ਗਿਆ, ਉਸਨੂੰ ਦੁਬਾਰਾ ਰੀਲੋਕੇਟ ਕੀਤਾ ਗਿਆ, ਤਾਂ ਕਰਕੇ ਅਸੀਂ ਤੁਹਾਨੂੰ ਬਾਰ ਬਾਰ ਪੁੱਛ ਰਹੇ ਹਾਂ। ਬਾਕੀ ਮੈਨੂੰ ਪਤਾ ਲੱਗਾ ਕਿ ਸਾਡੀ ਆਵਾਜ਼ ਦੂਰ ਤੱਕ ਪਹੁੰਚ ਰਹੀ ਹੈ ਜੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਨੰਬਰ ਮੇਰਾ, ਤੁਸੀਂ ਟੈਕਸ ਕਰ ਸਕਦੇ ਹੋ, ਔਨ ਏਅਰ ਨਹੀਂ ਆਉਣਾ ਚਾਹੁੰਦੇ ਤਾਂ 416-303-1515, ਜਾਂ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਤਾਂ 905-813-1320। ਆਓ ਫਿਰ ਪੰਜਾਬ ਦਾ ਇੱਕ ਗੇੜਾ, ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਨੇ ਸਾਡੇ ਟੀਮ ਦੇ ਮੈਂਬਰ। ਉਸ ਤੋਂ ਬਾਅਦ ਫਿਰ ਜਗਰਾਉਂ ਸ਼ਹਿਰ ਤੋਂ ਰਾਣਾ ਜੀ ਦੇ ਨਾਲ ਕਰਾਂਗੇ ਆਪਾਂ ਗੱਲਾਂ ਬਾਤਾਂ, ਤੇ ਮੈਨੂੰ ਲੱਗਦਾ ਅੱਜ ਕੁਛ ਕੈਂਡੀਡੇਟਸ ਵੀ ਸਾਡੇ ਤੋਂ ਕੋਈ ਟਾਈਮ ਟੂਮ ਲਿੱਤਾ ਜੀ, ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ, ਤੇ ਤੁਸੀਂ ਵੀ ਬਸ ਇਸ ਤਰ੍ਹਾਂ ਸੁਣਦੇ ਰਹੋ ਚਾਵਲਾ ਨਿਊਜ਼ ਨੈਟਵਰਕ। ਜ਼ਰੂਰ ਸਾਨੂੰ ਆਪਣੇ ਫੀਡਬੈਕ ਦਿੰਦੇ ਰਿਹਾ ਕਰੋ, 905-813-1320 905-813-1320। ਆਓ ਫਿਰ ਪੰਜਾਬ ਤੋਂ ਚੁਣਵੇਂ ਖਾਸ ਖਬਰਾਂ, ਉਸ ਤੋਂ ਬਾਅਦ ਆਉਂਦੇ ਜੀ ਵਾਪਸ।
2: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਬਰਾਂ ਤੇ। ਆਮ ਆਦਮੀ ਪਾਰਟੀ ਦੇ ਮੌੜ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਨੇ ਖੋਲੇ ਸਿੱਖਿਆ ਕ੍ਰਾਂਤੀ ਦੇ ਭੇਦ, ਆਪਣੀ ਹੀ ਪਾਰਟੀ ਤੇ ਚੁੱਕੇ ਸਵਾਲ। ਜਲਦ ਹੀ ਹੋਏਗੀ ਸਰਕਾਰੀ ਨਸ਼ਾ ਮੁਕਤੀ ਤੇ ਰਿਹੈਬਲੀਟੇਸ਼ਨ ਸੈਂਟਰਾਂ ਦੇ ਵਿਚ ਟ੍ਰਿਪਲ ਐਚ ਸਕਰੀਨਿੰਗ, ਬਿਮਾਰੀਆਂ ਦੇ ਖਿਲਾਫ਼ ਜਾਰੀ ਲੜਾਈ ਨੂੰ ਮਿਲੇਗੀ ਹੋਰ ਮਜ਼ਬੂਤੀ। ਪੰਜਾਬ ਵਿਚ ਵੱਡੀ ਵਾਰਦਾਤ, ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਟ ਸੰਧੂ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ। ਗੀਤਕਾਰ ਗਿੱਲ ਰੌਂਤਾ ਵਾਰਿਸ ਪੰਜਾਬ ਦੇ ਪਾਰਟੀ ਦੇ ਵਿਚ ਹੋਏ ਸ਼ਾਮਲ, ਮੋਹਾਲੀ ਦੇ ਵਿਚ ਲਈ ਮੈਂਬਰਸ਼ਿਪ। ਹੁਣ ਖਬਰਾਂ ਤਫਸੀਲ ਦੇ ਨਾਲ। ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਨੇ ਇਕ 14 ਮਿੰਟ ਦੀ ਫੇਸਬੁੱਕ ਲਾਈਵ ਵੀਡੀਓ ਦੇ ਦੌਰਾਨ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਚੁੱਕੇ ਨੇ। ਇਸ ਵੀਡੀਓ ਦੇ ਵਿਚ ਉਹ ਭਾਵੁਕ ਵੀ ਨਜ਼ਰ ਆਏ ਨੇ। ਉਹ ਸਰਕਾਰੀ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਪਹਿਲੀ ਵਾਰ ਵਿਧਾਇਕ ਬਣੇ ਮਾਈਸਰ ਖਾਨਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਪਾਰਟੀ ਹਾਈਕਮਾਨ, ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੋਲ ਵੀ ਉਠਾਇਆ ਸੀ, ਪਰ ਅਧਿਆਪਕਾਂ ਦੀ ਘਾਟ ਉਸੇ ਤਰ੍ਹਾਂ ਹੀ ਬਣੀ ਰਹੀ। ਮਾਈਸਰ ਖਾਨਾ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਆਪਣੇ ਹਲਕੇ ਦੇ ਸਕੂਲਾਂ, ਜਿਨ੍ਹਾਂ ਦੇ ਵਿਚ ਸਕੂਲ ਆਫ ਐਮੀਨੈਂਸ ਵੀ ਸ਼ਾਮਲ ਹੈ, ਜਿੱਥੇ ਉਨ੍ਹਾਂ ਦੇ ਬੱਚੇ ਪੜ੍ਹ ਰਹੇ ਨੇ, ਉਨ੍ਹਾਂ ਦੇ ਵਿਚ ਅਧਿਆਪਕਾਂ ਦੀ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਵਾਰ ਵਾਰ ਬੇਨਤੀ ਕੀਤੀ ਸੀ। ਇਹ ਦਾਅਵਾ ਕਰਦਿਆਂ ਕਿਹਾ ਕਿ ਉਹ ਇਕਲੌਤੇ ਵਿਧਾਇਕ ਨੇ ਜਿਨ੍ਹਾਂ ਨੇ ਸਿੱਖਿਆ ਪ੍ਰਣਾਲੀ ਦੇ ਵਿਚ ਵਿਸ਼ਵਾਸ ਰੱਖਦੇ ਹੋਇਆ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿਚ ਦਾਖਲ ਕਰਵਾਇਆ। ਉਨ੍ਹਾਂ ਸਵਾਲ ਕੀਤਾ, ਜੇਕਰ ਅਧਿਆਪਕ ਹੀ ਮੌਜੂਦ ਨਹੀਂ ਤਾਂ ਉਨ੍ਹਾਂ ਦੇ ਬੱਚਿਆਂ ਦਾ ਕੀ ਕਸੂਰ ਹੈ। ਉਨ੍ਹਾਂ ਦਾ ਇਹ ਗੁੱਸਾ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਸਿਆਸੀ ਹਲਕਿਆਂ ਦੇ ਵਿਚ ਇਹ ਚਰਚਾ ਚੱਲ ਰਹੀ ਸੀ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿਚ ਆਪ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਉਮੀਦਵਾਰ ਬਣਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਕਹਿ ਕਹਿ ਕੇ ਥੱਕ ਗਿਆ ਕਿ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਵਾਰ ਵਾਰ ਉਠਾ ਕੇ ਉਹ ਅੱਕ ਗਏ ਨੇ, ਜੇ ਉਹ ਚਾਹੁਣ ਤਾਂ ਮੇਰੀ ਟਿਕਟ ਕੱਟ ਦੇਣ। ਉਨ੍ਹਾਂ ਨੇ ਕਿਹਾ ਕਿ ਮੈਂ ਅਸੂਲਾਂ ਵਾਲਾ ਬੰਦਾ ਹੈ ਔਰ ਕਦੋਂ ਤੱਕ ਇਹ ਬਰਦਾਸ਼ਤ ਕਰ ਸਕਦਾ। ਮਾਈਸਰ ਖਾਨਾ ਨੇ ਕਿਹਾ ਕਿ ਇਹ ਮੁੱਦਾ ਉਨ੍ਹਾਂ ਦੇ ਸਿਆਸੀ ਕਰੀਅਰ ਜਾਂ ਪਾਰਟੀ ਟਿਕਟ ਦਾ ਨਹੀਂ। ਉਨ੍ਹਾਂ ਨੇ ਕਿਹਾ ਮੇਰੇ ਲਈ ਟਿਕਟ ਦਾ ਕੋਈ ਮੁੱਦਾ ਨਹੀਂ, ਮੇਰੀ ਤਨਖਾਹ 70,000 ਰੁਪਏ ਔਰ ਇਸ ਦੇ ਵਿਚ ਭੱਤੇ ਵੀ ਸ਼ਾਮਲ ਨੇ। ਉਨ੍ਹਾਂ ਨੇ ਕਿਹਾ ਕਿ ਮੈਂ ਇਨਸਾਨੀਅਤ ਲਈ ਲੜ ਰਿਹਾ ਔਰ ਲੋਕਾਂ ਦੇ ਲਈ ਲੜਦਾ ਰਹਾਂਗਾ। ਉਧਰ ਦੂਸਰੇ ਪਾਸੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਸੁਖਬੀਰ ਮਾਈਸਰ ਖੰਨਾ ਦੇ ਵਿਰੁੱਧ ਵੱਡੀ ਕਾਰਵਾਈ ਵੀ ਕਰ ਦਿੱਤੀ ਹੈ। ਝੂਠੀਆਂ ਅਫਵਾਹਾਂ ਫੈਲਾਉਣ ਔਰ ਪਾਰਟੀ ਦਾ ਅਕਸ ਖਰਾਬ ਕਰਨ ਦੇ ਲਈ ਪਾਰਟੀ ਦੇ ਵਿਚੋਂ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
2: HIV, ਹੈਪੇਟਾਈਟਸ ਬੀ ਤੇ ਹੈਪੇਟਾਈਟਸ ਸੀ ਦੀ ਜਾਂਚ ਦੇ ਲਈ ਟ੍ਰਿਪਲ ਐਚ ਸਕਰੀਨਿੰਗ ਜਲਦ ਹੀ ਹੁਣ ਸਰਕਾਰੀ ਨਸ਼ਾ ਮੁਕਤੀ ਤੇ ਰਿਹੈਬਲੀਟੇਸ਼ਨ ਕੇਂਦਰਾਂ ਤੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦੇ ਨਾਲ ਪੰਜਾਬ ਵਿਚ ਨਸ਼ੇ ਦੀ ਵਰਤੋਂ ਤੇ ਛੂਤ ਦੀਆਂ ਬਿਮਾਰੀਆਂ ਦੇ ਖਿਲਾਫ਼ ਜਾਰੀ ਲੜਾਈ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਫੈਸਲਾ ਭਗਵੰਤ ਮਾਨ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਪਹਿਲਕਦਮੀ ਦਾ ਹਿੱਸਾ ਹੈ ਔਰ ਇਸ ਦਾ ਉਦੇਸ਼ ਨਸ਼ੇ ਦੀ ਲੱਤ ਦੇ ਨਾਲ ਜੂਝ ਰਹੇ ਲੋਕਾਂ ਨੂੰ ਵਿਆਪਕ ਇਲਾਜ ਉਪਲਬਧ ਕਰਵਾਉਣ ਦੇ ਨਾਲ ਨਾਲ ਰਾਜ ਦੇ ਵਿਚ ਖੂਨ ਦੇ ਮਾਧਿਅਮ ਦੇ ਨਾਲ ਫੈਲਣ ਵਾਲੇ ਸੰਕਰਮਣਾਂ ਦੀ ਰੋਕਥਾਮ ਕਰਨਾ ਹੈ। HIV, ਹੈਪੇਟਾਈਟਸ ਬੀ ਤੇ ਹੈਪੇਟਾਈਟਸ ਸੀ ਵਰਗੇ ਵਾਇਰਲ ਸੰਕਰਮਣ ਸੰਕਰਮਿਤ ਸੂਈਆਂ ਅਤੇ ਸਰਿੰਜਾਂ ਨੂੰ ਸਾਂਝਾ ਕਰਨ ਵਰਗੀਆਂ ਜੋਖਮ ਭਰਪੂਰ ਗਤੀਵਿਧੀਆਂ ਕਾਰਨ ਫੈਲ ਸਕਦੇ ਨੇ। ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਨਸ਼ੇ ਦੀ ਲੱਤ ਤੋਂ ਉਭਰ ਰਹੇ ਲੋਕਾਂ ਨੂੰ ਦੁਬਾਰਾ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੀ ਦਿਸ਼ਾ ਦੇ ਵਿਚ ਇਕ ਮਹੱਤਵਪੂਰਨ ਕਦਮ ਹੋਏਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਜਲਦ ਹੀ ਇਹ ਟ੍ਰਿਪਲ ਐਚ ਸਕਰੀਨਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਅੰਮ੍ਰਿਤਸਰ ਦੇ ਵਿਚ ਸੋਸ਼ਲ ਮੀਡੀਆ ਦੇ ਜਾਣੇ ਪਛਾਣੇ ਇਨਫਲੂਐਂਸਰ ਮੈਡ ਸੰਧੂ ਉਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਸਾਹਮਣੇ ਆਇਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਨੇ। ਇਸ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਦਾ ਇਕ ਵੀਡੀਓ ਵੀ ਸਾਹਮਣੇ ਆਇਆ, ਜਿਸ ਦੇ ਵਿਚ ਉਹ ਸੜਕ ਤੇ ਖੂਨ ਦੇ ਨਾਲ ਲੱਥ-ਪੱਥ ਦਿਖਾਈ ਦੇ ਰਹੇ ਨੇ। ਵਾਰਦਾਤ ਮੌਕੇ ਮੌਜੂਦ ਉਨ੍ਹਾਂ ਦੇ ਸਾਥੀ ਨੇ ਤੁਰੰਤ ਉਨ੍ਹਾਂ ਨੂੰ ਸੜਕ ਤੋਂ ਚੁੱਕਿਆ ਤੇ ਗੰਭੀਰ ਹਾਲਤ ਵਿਚ ਇਲਾਜ ਦੇ ਲਈ ਨੇੜਲੇ ਹਸਪਤਾਲ ਪਹੁੰਚਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਦੀ ਸ਼ੰਕਾ ਜਤਾਈ ਜਾ ਰਹੀ ਹੈ, ਕਿਉਂਕਿ ਲਗਭਗ 3 ਮਹੀਨੇ ਪਹਿਲਾਂ ਹੀ ਮੈਡ ਸੰਧੂ ਦਾ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਦੇ ਨਾਲ ਵਿਵਾਦ ਹੋਇਆ ਸੀ। ਉਸ ਸਮੇਂ ਨਿਹੰਗ ਪੱਖ ਵੱਲੋਂ ਉਨ੍ਹਾਂ ਦੇ ਪਹਿਰਾਵੇ, ਸੋਸ਼ਲ ਮੀਡੀਆ ਗਤੀਵਿਧੀਆਂ ਤੇ ਪੁਰਾਣੀਆਂ ਵੀਡੀਓਜ਼ ਤੇ ਸਖ਼ਤ ਆਪੱਤੀ ਜਤਾਉਂਦਿਆਂ ਹੋਇਆਂ ਅਜਿਹੀ ਸਮੱਗਰੀ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਸੀ। ਹਾਲਾਂਕਿ ਉਸ ਵਿਵਾਦ ਦੌਰਾਨ ਮੈਟ ਸੰਧੂ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਆਪ ਦੇ ਵਿਚ ਸੁਧਾਰ ਕਰ ਲਿਆ ਔਰ ਉਹ ਪੁਰਾਣੀਆਂ ਗਲਤੀਆਂ ਨਹੀਂ ਦੁਹਰਾ ਰਹੇ। ਪਰ ਫਿਰ ਵੀ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓ ਸ਼ੇਅਰ ਕਰਕੇ ਬਿਨਾਂ ਵਜ੍ਹਾ ਵਿਵਾਦ ਖੜਾ ਕੀਤਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਕਿ ਇਸ ਗੋਲੀਬਾਰੀ ਵਿਚ ਉਨ੍ਹਾਂ ਦੀ ਜਾਨ ਚਲੀ ਗਈ ਹੈ। ਪੰਜਾਬੀ ਸੰਗੀਤ ਜਗਤ ਤੋਂ ਅਹਿਮ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਇੰਡਸਟਰੀ ਵਿਚ ਹਲਚਲ ਮਚਾ ਦਿੱਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪ੍ਰਸਿੱਧ ਪੰਜਾਬੀ ਗਾਇਕ ਤੇ ਲੇਖਕ ਗਿੱਲ ਰੌਂਤਾ ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋ ਗਏ ਨੇ। ਉਨ੍ਹਾਂ ਨੇ ਮੋਹਾਲੀ ਦੇ ਵਿਚ ਇਕ ਸਮਾਗਮ ਦੇ ਵਿਚ ਮੈਂਬਰਸ਼ਿਪ ਹਾਸਲ ਕਰ ਲਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 905-928-8557 ਅਨਾਜ ਮਾਰਟ।
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, Kailor Transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, Unit Number 10, Brampton.
7: Long distance moving specialist,
5: HK Movers.
8: HK Movers.
9: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: पाँच से आठ तक बनाओ दिवाली ब्रार्स के साथ। हैप्पी दिवाली।
1: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ। ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030 604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਚੰਗਾ ਕਦਮ।
2: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਮਨਮੋਹਨ ਵਾਰਿਸ ਦਾ ਇੱਕ ਖੂਬਸੂਰਤ ਗੀਤ, ਇਹ ਵੀ ਇੱਕ ਗਾਣਾ ਅਮਰ ਹੈ। ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ, ਕਿਆ ਬਾਤ ਹੈ। ਕੁੜੀ ਵੀ ਕਹਿੰਦੀ ਹੋਵੀ ਕਿਤੇ ਕੱਲਾ ਬਹਿ ਕੇ ਸੋਚੇਗਾ ਅਸੀਂ ਕੀ ਨੀ ਕੀਤਾ ਤੇਰੇ ਲਈ, ਕਿਆ ਬਾਤ ਹੈ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹੋਏ ਜਗਰਾਓਂ ਸ਼ਹਿਰ ਸਾਡੀ ਲਾਈਨ ਜੁੜਨ ਜਾ ਰਹੀ ਹੈ ਜੀ, ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਹਾਜ਼ਰ ਹੋਣ ਵਾਲੇ ਨੇ। ਪਰੰਤੂ ਉਸ ਤੋਂ ਪਹਿਲਾਂ ਦੱਸ ਦੀਜੀ ਤੁਹਾਡੇ ਸ਼ਹਿਰ ਦੇ ਵਿੱਚ ਅਨੋਖਾ ਅੰਦਾਜ਼ ਇੱਕ ਅਜਿਹਾ ਕੱਪੜਿਆਂ ਦਾ ਬੇਸ਼ੁਮਾਰ ਕਹਿ ਲਓ ਕਿ ਸਟੋਰ। ਲੇਡੀਜ਼ ਨਵਰਾਤਰੇ ਆ ਰਹੇ ਨੇ ਜੀ, ਨਵਰਾਤਰੇ ਦੇ ਇਸ ਮੌਕੇ ਤੇ ਇੰਨਾ ਸੋਹਣਾ ਕਹਿ ਲਓ ਕਿ ਸੇਲ ਲਾਈ ਹੋਈ ਹੈ ਜੀ ਉਹਨਾਂ ਨੇ। ਅਨੋਖਾ ਅੰਦਾਜ਼ ਜੋ ਕਿ ਏਅਰਪੋਰਟ ਅਤੇ ਮੇਫੀਲਡ ਦਾ ਜੋ ਨਵਾਂ ਬਣਿਆ ਪਲਾਜ਼ਾ ਜੀ, ਉੱਥੇ ਇੱਕ ਬਹੁਤ ਹੀ ਖੂਬਸੂਰਤ ਡੀਲ ਲੱਗ ਚੁੱਕੀ ਹੈ। ਸੋ ਨਵਰਾਤਰੇ ਸਪੈਸ਼ਲ ਅਨੋਖਾ ਅੰਦਾਜ਼ ਦੀ ਹੈ ਜੀ। ਲੇਡੀਜ਼ ਦੇ ਮੈਨ ਪਾਰਟੀ ਵੇਅਰ, ਬ੍ਰਾਈਡਲ ਲਹਿੰਗਾ, ਜਿਹੜਾ ਖਾਸ ਕਰਕੇ ਨਵਰਾਤਰੇ ਸਪੈਸ਼ਲ ਘਾਗਰਾ ਹੈ ਜੀ, ਤੁਸੀਂ $50 ਦੇ ਵਿੱਚ ਲੈ ਸਕਦੇ ਹੋ ਤੇ ਅਗਰ ਤੁਸੀਂ ਸਾਡਾ ਨਾਮ ਲਓਗੇ ਤੁਹਾਨੂੰ ਹੋਰ 20% ਆਫ ਮਿਲ ਜਾਣਾ। ਸੋ ਅਨੋਖਾ ਅੰਦਾਜ਼ 6101 ਮੇਫੀਲਡ ਰੋਡ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ ਹੈ। ਵਧੇਰੇ ਜਾਣਕਾਰੀ ਤੁਸੀਂ 9057944005 ਤੇ ਕਾਲ ਕਰਕੇ ਵਿਜ਼ਿਟ ਕਰ ਸਕਦੇ ਹੋ। ਅਨੋਖਾ ਅੰਦਾਜ਼ ਜੋ ਕਿ ਤੁਹਾਡੇ ਵਾਸਤੇ 6101 ਮੇਫੀਲਡ ਰੋਡ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ ਹੈ। ਤੇ ਆਓ ਫਿਰ ਹੁਣ ਕਟਾਰੀਆ ਟੂਰ ਐਂਡ ਟਰੈਵਲ ਦੇ ਵੀਰ ਅਵਤਾਰ ਕਟਾਰੀਆ ਜੀ, ਐਚ ਕੇ ਮੂਵਰਸ ਤੋਂ ਅਤੇ ਕੈਲਡਨ ਸਬਜ਼ੀ ਫਾਰਮ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਆਓ ਫਿਰ ਸਪਾਂਸਰ ਕੀਤੀਆਂ ਜਾ ਰਹੇ ਨੇ ਚੋਣਵੀਆਂ ਖਾਸ ਖ਼ਬਰਾਂ, ਜਿਸ ਨੂੰ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਓਂ ਤੋਂ ਲਾਈਨ ਜੁੜ ਚੁੱਕੀ ਹੈ। ਤੁਸੀਂ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਲਾਈਵ ਇਨ੍ਹਾਂ ਦੇ ਨਾਲ ਤਾਂ 905-813-1320 ਨੰਬਰ ਰਹਿਣਗੇ, 905-813-1320 ਲਾਈਵ ਗੱਲਬਾਤ ਦਾ ਸਿਲਸਿਲਾ ਦਾ ਸਾਡਾ ਮਕਸਦ ਇਹ ਹੈ ਕਿ ਤੁਸੀਂ ਵੀ ਸਵਾਲ ਪੁੱਛ ਸਕਦੇ ਹੋ। ਤੇ ਪਲੀਜ਼ ਰਿਕੁਐਸਟ ਹੈ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਕਿ ਰਿਸਪੈਕਟ ਦੇ ਨਾਲ ਸਵਾਲ ਪੁੱਛਿਆ ਜਾਵੇ ਤਾਂ ਕਿ ਅਸੀਂ ਵੀ ਰਿਸਪੈਕਟ ਦੇ ਨਾਲ ਤੁਹਾਨੂੰ ਜਵਾਬ ਦੇ ਸਕੀਏ। 905-813-1320 ਆਓ ਫਿਰ ਲਾਈਨ ਜੁੜ ਚੁੱਕੀ ਹੈ ਜਗਰਾਓਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਰੰਭ ਕਰਦੇ ਹਾਂ, ਸ਼ੁਰੂ ਕਰਦੇ ਹਾਂ ਇੱਕ ਵਾਰੀ ਫਿਰ ਤੋਂ ਨੰਬਰ 905-813-1320 ਕਰਦੇ ਹਾਂ ਗੱਲਬਾਤ ਜਗਰਾਓਂ ਸ਼ਹਿਰ ਤੋਂ ਰਾਣਾ ਜੀ ਦੇ ਨਾਲ ਲਾਈਨ ਸਾਡੀ ਜੁੜ ਚੁੱਕੀ ਹੈ। ਕਰਦੇ ਉਹਨਾਂ ਦਾ ਸਵਾਗਤ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ। ਸਤਿ ਸ੍ਰੀ ਅਕਾਲ
1: ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ, ਠੀਕ ਠਾਕ ਹੋ?
1: ਬਿਲਕੁਲ ਠੀਕ ਠਾਕ, ਤੰਦਰੁਸਤ ਆ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਚੜ੍ਹਦੀ ਕਲਾ ਦੇ ਵਿਚ।
0: ਬਿਲਕੁਲ ਜੀ ਰਾਣਾ ਜੀ, ਗੱਲਬਾਤ ਦਾ ਸਿਲਸਿਲਾ ਜੋ ਨਿਊਜ਼ ਬੁਲੇਟਿਨ ਅਸੀਂ ਪੇਸ਼ ਕਰਨ ਜਾ ਰਹੇ ਹਾਂ ਉਹਦੀ ਟਿੱਪਣੀਆਂ ਤੁਸੀਂ ਕਰ ਰਹੇ ਹੋ ਜੀ। ਪਹਿਲੀ ਗੱਲ ਤਾਂ ਮੈਂ ਜੋ ਕੱਲ ਅਸੀਂ ਛੱਡ ਕੇ ਗਏ ਸੀ ਇੱਕ ਖ਼ਬਰ ਬਾਰੇ, ਮੈਟ ਸੰਧੂ ਜੋ ਕਿ ਕੱਲ ਕਾਫੀ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ, ਪਹਿਲਾਂ ਤਾਂ ਪਤਾ ਨਹੀਂ ਸੀ ਕਿ ਕੌਣ ਮੈਟ ਸੰਧੂ ਹੈ ਜੀ, ਤੇ ਜਾਂ ਮੈਂਡੀ ਕਹਿੰਦੇ ਹੁੰਦੇ ਸੀ ਜਾਂ ਕਹਿੰਦਾ ਸੀ ਰੱਬ ਨੇ ਜੋ ਦਿੱਤਾ ਜੀ ਨਾਮ, ਤੇ ਉਸ ਦੇ ਖ਼ਬਰ ਤੋਂ ਬਾਅਦ ਕਾਫੀ ਉਸ ਕਮਿਊਨਿਟੀ ਨੂੰ ਧੱਕਾ ਲੱਗਾ ਜੀ। ਐਂਡ ਕਾਫੀ ਲੋਕਾਂ ਨੇ ਸਵਾਲ ਵੀ ਉਠਾਏ ਜੀ, ਐਂਡ ਉਹਨਾਂ ਦੇ ਵੀਡੀਓਜ਼ ਦੇ ਵਿੱਚ ਲੋਕਾਂ ਦੇ ਪ੍ਰਤੀਕਰਮ ਵੀ ਲਿੱਤੇ ਗਏ ਜੀ। ਤੇ ਅਸਲ ਮਾਮਲਾ ਕੀ ਸੀ ਉਹ ਸਾਹਮਣੇ ਆ ਗਿਆ ਜੀ, ਤੇ ਕਤਲ ਕਰਨ ਵਾਲੇ ਦਾ ਨਾਮ ਵੀ ਸੋਸ਼ਲ ਮੀਡੀਆ ਦੇ ਉੱਤੇ ਡਿਸਕਲੋਜ਼ ਕਰ ਦਿੱਤਾ ਗਿਆ ਜੀ। ਸੋ ਵੈਸੇ ਖ਼ਬਰ ਕੀ ਸੀ, ਇਹ ਹੋਇਆ ਕਿਉਂ ਤੇ ਵਜ੍ਹਾ ਕੀ ਸੀ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਇਹ ਨਾ ਅੱਜ ਇੱਕ ਪੋਸਟ ਸਾਂਝੀ ਹੋਈ ਜਿਸ ਦੇ ਵਿੱਚ ਗੋਲਡੀ ਢਿੱਲੋਂ ਤੇ ਗੋਲਡੀ ਬਰਾੜ
0: ਜੀ
1: ਦੋਨਾਂ ਦਾ ਨਾਮ ਵੱਜ ਰਿਹਾ। ਇੱਕ ਤਰਨ ਤਾਰਨ ਤੋਂ ਮੁੰਡਾ ਜੱਗੂ ਆ ਜਿਸਦਾ ਨਾਮ ਲੱਗ ਰਿਹਾ, ਜਿਨ੍ਹਾਂ ਨੇ ਪੋਸਟ ਬਾਰੇ ਸਾਂਝੀ ਕੀਤੀ ਕਿ ਇਹ ਕਾਤਲ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ, ਔਰ ਇਹ ਵੀ ਦੱਸਿਆ ਕਿ ਅਸੀਂ ਇਹਨਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਤੂੰ ਜਿਹੜੀਆਂ ਆਪਣੀਆਂ ਐਕਟੀਆਂ ਬਿਟੀ ਪੰਜਾਬ ਦੇ ਵਿੱਚ ਕਰ ਰਿਹਾ ਉਹ ਆਪਦਾ ਬੰਦ ਕਰ ਦੇ, ਜਿਹੜਾ ਤੂੰ ਆਪਣਾ ਕੰਮ ਆ ਬਿਜਨਸ ਦਾ ਤੂੰ ਉਹ ਕਰੀ ਚੱਲ, ਪਰ ਜਿਵੇਂ ਤੂੰ ਕਾਲਜਾਂ ਦੇ ਵਿੱਚ ਤੈਨੂੰ ਸਾਦੇ ਆ ਉਹ ਕਾਲਜਾਂ ਤੋਂ ਵੀ ਉਹਨਾਂ ਨੇ ਵੱਡੀ ਧਮਕੀ ਦਿੱਤੀ ਆ। ਤੇ ਉਹਨਾਂ ਨੇ ਇੱਕ ਹੋਰ ਇਸੇ ਤਰ੍ਹਾਂ ਹੀ ਨਾਮ ਲਿਆ ਕਿ ਜਿਹੜਾ ਇੱਕ ਹੋਰ ਪੰਜਾਬੀ ਮੁੰਡਾ ਜਿਹੜਾ ਪੱਗਾਂ ਬੰਨ ਕੇ ਆਪਾਂ ਕੱਲ ਵੀ ਗੱਲ ਕੀਤੀ ਇਸ ਤਰੀਕੇ ਦੇ ਲਕਸ਼ਣ ਕਰਦਾ, ਤੇ ਉਹਨੂੰ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਜੇਕਰ ਉਹ ਵੀ ਆਵਾਜ਼ ਨਾ ਆਇਆ ਤਾਂ ਉਹਦਾ ਵੀ ਹਸ਼ਰ ਇਹੀ ਹੋਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਸ ਦੇ ਵਿੱਚ ਕਿਸੇ ਦੀ ਕੋਈ ਪ੍ਰੋਬਲਮ ਨੀ ਕ੍ਰੀਏਟ ਕਰਦੇ, ਕਿਸੇ ਨੂੰ ਕੋਈ ਇਸ ਤਰੀਕੇ ਨਾਲ ਨੀ ਕਰ ਰਹੇ, ਕਿਸੇ ਹੋਰ ਨਜਾਇਜ਼ ਬੰਦੇ ਨੂੰ ਅਸੀਂ ਨੀ ਮਾਰਦੇ, ਪਰ ਗੱਲ ਇਹ ਆ ਵੀ ਜੋ ਪੰਜਾਬ ਦੇ ਪ੍ਰਤੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਰਸਤੇ ਗਲਤ ਤੇ ਲੈ ਕੇ ਜਾਊਗਾ ਤਾਂ ਉਹਦਾ ਹਸਰ ਅਸੀਂ ਇਸੇ ਤਰੀਕੇ ਨਾਲ ਹੀ ਕਰਾਂਗੇ। ਹੁਣ ਗੱਲ ਅਰਸ਼ ਭਾਜੀ ਆਪਾਂ ਉਸ ਕਰੀਏ ਮੈਟ ਸਿੱਧੂ ਦੀ ਸੰਧੂ ਦੀ, ਤਾਂ ਗੱਲ ਇਹ ਹੈ ਵੀ ਇੱਕ ਬੰਦੇ ਦੇ 4.5 ਲੱਖ ਫੋਲੋਵਰ ਤੇ ਜਿਸ ਦਾ ਯੂਟਿਊਬ ਤੇ ਵੀ ਘੱਟੋ ਘੱਟ 2.5-3 ਲੱਖ ਫੋਲੋਵਰ ਸਬਸਕ੍ਰਾਈਬਰ, ਤੇ ਅੱਜ ਉਸ ਦੇ ਸੰਸਕਾਰ ਤੇ ਕੋਈ ਬੰਦਾ ਨਹੀਂ ਸੀ।
0: ਅੱਛਾ,
1: ਬੜੀ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਉਸ ਦੇ ਸੰਸਕਾਰ ਤੇ ਕੋਈ ਬੰਦਾ ਨਹੀਂ। ਤੇ ਇਸ ਤੋਂ ਇੱਕ ਸਿੱਖਿਆ ਜਰੂਰ ਮਿਲਦੀ ਆ ਕਿ ਭਾਈ ਤੁਸੀਂ ਫੂਕ ਦੇ ਵਿੱਚ ਨਾ ਆਓ। ਇਹ ਨੀ ਹੁੰਦਾ ਵੀ ਜੇ ਤੁਹਾਨੂੰ ਲੱਖਾਂ ਬੰਦੇ ਫੋਲੋਵਰ ਤੁਹਾਡੇ ਬਣ ਗਏ, ਤੁਸੀਂ ਫੂਕ ਚ ਆ ਕੇ ਦੁਬਾਰੇ ਉਹ ਜਿਹੀਆਂ ਵੀਡੀਓ ਫਿਰ ਪਾਵੇ। ਸਿੱਖਿਆ ਜਰੂਰ ਇੱਥੋਂ ਸਿੱਖਣ ਨੂੰ ਮਿਲਦੀ ਆ ਕਿ ਫੂਕ ਦੇ ਵਿੱਚ ਆ ਕੇ ਕਿਸੇ ਦੇ ਮੂਹਰੇ ਨਾ ਆਓ। ਬਾਅਦ ਉਹਦਾ ਹਸਰ ਕੀ ਹੁੰਦਾ ਤੇ ਬਾਅਦ ਦੇ ਪਿੱਛੇ ਵਿੱਚ ਕੋਈ ਨੀ ਹੁੰਦਾ। ਆਪਾਂ ਅਕਸਰ ਹੀ ਦੇਖਦੇ ਹਾਂ ਪੰਜਾਬ ਦੇ ਵਿੱਚ ਕਹਾਵਤ ਚੱਲਦੀ ਆ ਕਿ ਚੱਕ ਦੇ ਕੰਮ ਮੈਂ ਤੇਰੇ ਮਗਰ ਆ। ਇਹ ਆਪਾਂ ਅਕਸਰ ਹੀ ਦੇਖਦੇ ਵੀ ਆਈ ਕਹਿ ਦਿੰਦੇ ਵੀ ਮੈਂ ਤੇਰੇ ਮਗਰ ਆ। ਜਿਹੜਾ ਪਹਿਲਾਂ ਹੀ ਮਗਰ ਆ ਤੇ ਉਹ ਫਿਰ ਅੱਗੇ ਕਿੱਥੋਂ ਆਊਗਾ। ਇਸ ਕਰਕੇ ਇਥੋਂ ਵੱਡੀ ਸਿੱਖਿਆ ਇਹ ਮਿਲਦੀ ਹੈ ਕਿ ਅੱਜ ਉਸਦੇ ਬ੍ਰਦਰ ਨੇ ਇੱਕ ਰੋ ਰੋ ਕੇ ਖੁਲਾਸੇ ਕੀਤੇ ਕਿ ਜਿੰਨੇ ਫੈਨ ਫੋਲੋਵਰ ਸੀ, ਜਿੰਨੇ ਇਹਦੇ ਯੂਟਿਊਬ ਤੇ ਸਬਸਕ੍ਰਾਈਬਰ ਸੀ, ਜਿੰਨੇ ਇਹਨੂੰ ਪਿਆਰ ਕਰਨ ਵਾਲੇ ਸੀ, ਉਹਨਾਂ ਚੋਂ ਇੱਕ ਬੰਦਾ ਵੀ ਇੱਥੇ ਹੈ। ਜਾਂ ਤਾਂ ਲੋਕਾਂ ਦੇ ਮਨ ਦੇ ਵਿੱਚ ਡਰ ਪੈ ਗਿਆ। ਔਰ ਵੱਡੀ ਗੱਲ ਇਹ ਅਰਸ਼ ਭਾਜੀ, ਜਿੰਨੇ ਵੀ ਇਸ ਤਰੀਕੇ ਨਾਲ ਜਿਹੜੇ ਨੌਜਵਾਨ ਸੀਗੇ ਇਸ ਤਰੀਕੇ ਦੇ ਲੱਛਣ ਪੁੱਠੇ ਸਿੱਧੇ ਕਰਦੇ ਸੀ, ਸਾਰਿਆਂ ਨੇ ਆਪਣੀਆਂ ਅਕਾਊਂਟ ਨੂੰ ਪ੍ਰਾਈਵੇਸੀਆਂ ਕਰਕੇ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀਆਂ ਇਸ ਪੂਰੀ ਘਟਨਾ ਨੂੰ ਦੇਖਦੇ ਹੋਏ। ਤਾਂ ਪੁਲਿਸ ਨੇ ਵੀ ਕਿਹਾ ਵੀ ਐਸੇ ਜਿਹੜੇ ਹੋਰ ਵੀ 2-4 ਬੰਦੇ ਸੋਸ਼ਲ ਮੀਡੀਆ ਤੇ ਐਸੇ ਆਪਣੀਆਂ ਵੀਡੀਓ ਬਣਾ ਰਹੇ, ਤਾਂ ਪੁਲਿਸ ਨੇ ਵੀ ਉਹਨਾਂ ਨੂੰ ਹਦਾਇਤ ਦਿੱਤੀ ਵੀ ਤੁਸੀਂ ਆਪਣਾ ਧਿਆਨ ਰੱਖੋ, ਤੁਸੀਂ ਆਪਣੀਆਂ ਵੀਡੀਓ ਜਿਹੜੀਆਂ ਇਸ ਤਰੀਕੇ ਨਾਲ ਪਾਉਂਦੇ ਆ ਉਹਨਾਂ ਨੂੰ ਡਿਲੀਟ ਕਰ ਦਵੋ ਤੇ ਆਪਣੇ ਪੇਜ ਆ ਜਿਹੜੇ ਪ੍ਰਾਈਵੇਟ ਕਰ ਲਓ। ਹੁਣ ਗੱਲ ਅਰਸ਼ ਭਾਜੀ ਇੱਥੇ ਆ ਵੀ ਅੱਜ ਪੁਲਿਸ ਉਹਨਾਂ ਨੂੰ ਸਮਝਾਉਣ ਲੱਗੀ ਹੋਈ ਆ ਕਿ ਭਾਈ ਤੁਸੀਂ ਇਸ ਤਰੀਕੇ ਨਾਲ, ਇਹ ਸਮਾਂ ਪਹਿਲਾਂ ਵੀ ਹੱਥ ਜਾ ਸਕਦਾ।
0: ਬਟ ਰਾਣਾ ਜੀ, ਮੈਂ ਹੁਣ ਇੱਥੇ ਦੋ ਮੇਰੀਆਂ ਸਵਾਲ ਇੱਥੇ ਪੈਦਾ ਹੋ ਜਾਂਦੀਆਂ ਨੇ ਜੀ, ਸੋਰੀ ਮੈਂ ਤੁਹਾਨੂੰ ਰੋਕ ਰਿਹਾ ਜੀ। ਜਦੋਂ ਕੋਈ ਬੱਚਾ ਜੰਮਦਾ, ਠੀਕ ਹੈ, ਤੇ ਜਦੋਂ ਕੋਈ ਵਿਆਹ ਹੁੰਦਾ, ਤਾਂ ਇਹ ਕਮਿਊਨਿਟੀ ਕਹਿ ਲਓ ਕਿ ਦਰਵਾਜ਼ੇ ਤੇ ਆ ਕੇ ਖੜੀ ਹੋ ਜਾਂਦੀ ਹੈ ਜੀ, ਉਹਦਾ ਫਿਰ ਜਵਾਬ ਕੌਣ ਦੇਊਗਾ? ਇੱਕ ਰਕਮ ਦਾ ਮੈਂ ਪੱਖ ਨੀ ਲੈ ਰਿਹਾ, ਇਹ ਵੀ ਇੱਕ ਕਮਿਊਨਿਟੀ ਆ। ਪਰ ਇੱਕ ਸਵਾਲ ਪੈਦਾ ਹੋ ਗਿਆ ਕਿ ਇਹ ਤਾਂ ਜਿਹੜੀ ਇਹ ਕੌਮ ਆ, ਜਿਹੜੀ ਇਹ ਲੋਕ ਨੇ, ਇਹ ਤਾਂ ਬਹੁਤ ਟਾਈਮ ਪਹਿਲਾਂ ਤੋਂ ਚੱਲਦੇ ਆ ਰਹੇ ਨੇ। ਇਹ ਤਾਂ ਹੁਣੀ ਮਤਾ ਪਾਸ ਹੋਇਆ ਕਿ ਚੱਲ ਠੀਕ ਆ, ਇਹ ਵੀ ਇੱਕ ਤੀਸਰੇ ਕੈਟੇਗਰੀ ਦੇ ਵਿੱਚ ਆ ਜਾਂਦੇ ਆ। ਬਟ ਵਟ ਡੂ ਯੂ ਥਿੰਕ, ਤੁਹਾਡੇ ਕੀ ਰਾਏ ਨੇ ਇਹਦੇ ਵਿੱਚ? ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ ਜੀ ਇਹ ਕੰਮ?
1: ਨਹੀਂ ਨਹੀਂ ਅਰਸ਼ ਭਾਜੀ, ਬਿਲਕੁਲ ਆਪਾਂ ਰੋਡਾਂ ਤੇ ਵੀ ਦੇਖਦੇ ਜਿੱਥੇ ਬੱਤੀਆਂ ਹੁੰਦੀਆਂ, ਰੋਡਾਂ ਤੇ ਵੀ ਇਹਨਾਂ ਦੇ ਆਪਣਾ, ਠੀਕ ਆ, ਇਹ ਉੱਥੇ ਮੰਗਦੇ ਵੀ ਹੈਗੇ ਰੋਡਾਂ ਤੇ ਜਾ ਕੇ। ਪਰ ਵੱਡੀ ਗੱਲ ਇਹ ਪਿੰਡਾਂ ਦੇ ਵਿੱਚ ਇਹਨਾਂ ਦੇ ਜਿਹੜੇ ਮਹੀਨੇ ਬੰਨੇ ਹੋਏ ਆ,
0: ਹਾਂਜੀ,
1: ਸਮਾਗਮਾਂ ਦੇ ਪ੍ਰੋਗਰਾਮ ਤੇ ਪੈਸੇ,
0: ਲੀਡਰ ਬਣੇ ਆ, ਲੀਡਰ ਵੱਡੇ ਵੱਡੇ ਲੀਡਰ ਬਣੇ ਆ,
1: ਲੀਡਰ ਬਣੇ ਹੋਏ ਆ। ਜਗਰਾਉਂ ਦੇ ਵਿੱਚ ਵੀ ਇੱਕ ਬਹੁਤ ਮਸ਼ਹੂਰ ਆ ਲੀਡਰ, ਮੈਂ ਉਸਦਾ ਨਾਮ ਨੀ ਜ਼ਿਕਰ ਕਰੂੰਗਾ, ਤੇ ਬਹੁਤ ਵੱਡਾ ਉਸਦਾ ਨਾਮ ਪੂਰਾ ਬਲ ਸਾਡੀ ਜਗਰਾਉਂ ਦੇ ਨੇੜੇ ਤੇੜੇ ਚੱਲਦਾ। ਪਰ ਗੱਲ ਇਹ ਆ ਕਿ ਠੀਕ ਹੈ, ਇਹਨਾਂ ਨੂੰ ਕਮਿਊਨਿਟੀ ਹੈ, ਇਹਨਾਂ ਦੀ ਇੱਕ ਵੱਖਰੀ ਯੂਨੀਅਨ ਬਣੀ ਹੋਈ ਆ। ਪਰ ਅਰਸ਼ ਭਾਜੀ, ਜਿਵੇਂ ਇਹਨਾਂ ਨੂੰ ਕਾਲਜਾਂ ਦੇ ਵਿੱਚ ਸੱਦ ਕੇ ਇਹਨਾਂ ਤੋਂ ਲੈਕਚਰ ਕਰਾਇਆ ਜਾਂਦਾ, ਇਹਨਾਂ ਨੂੰ ਕਿਸੇ ਵੱਡੇ ਫੰਕਸ਼ਨਾਂ ਤੇ ਸੱਦਿਆ ਜਾਂਦਾ, ਇੱਥੇ ਸੱਦ ਕੇ ਫਿਰ ਇਹ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੀ ਸੇਧ ਦੇਣਗੇ? ਠੀਕ ਆ, ਆਪਣੇ ਪਰਦੇ ਦੇ ਵਿੱਚ ਆਪਾਂ ਕੱਲ ਵੀ ਕਰੀ ਕਹੀ ਸੀ ਗੱਲ ਕਿ ਜੋ ਮਰਜ਼ੀ ਕਰੀ ਚੱਲੋ, ਤੁਹਾਡਾ ਲੋਕਤੰਤਰ ਰਾਜ ਆ, ਠੀਕ ਆ, ਜੋ ਮਰਜ਼ੀ ਹੋਈ ਜਾਂਦਾ, ਹਰੇਕ ਦਾ ਆਪਣਾ ਆਪਣਾ ਹੱਕ ਹੈ। ਪਰ ਸੋਸ਼ਲ ਮੀਡੀਆ ਤੇ ਹਰ ਤਰੀਕੇ ਨਾਲ ਨਵਾਂ ਐਕਟੀਵੇਟ ਆਉਣਾ, ਨਵੇਂ ਤਰੀਕੇ ਨਾਲ ਆਉਣੇ, ਕੱਪੜੇ ਉਹ ਜੇ ਪਾਉਣੇ, ਕੁੜੀਆਂ ਵਾਲੇ ਚਾਲ ਉਹ ਜੀ, ਗੱਲਾਂ ਉਹ ਜੀਆਂ ਕਰਨੀਆਂ। ਆਪਾਂ ਨੂੰ ਪਤਾ ਕਿ ਮੈਡ ਜਦੋਂ ਪਿਛਲੇ ਕੁਝ ਸਮਾਂ ਹੋ ਗਿਆ, ਕੇ ਐਸ ਮੱਖਣ ਨੇ ਉਸ ਤੇ ਬਹੁਤ ਵੱਡੀ ਟਿੱਪਣੀ ਕੀਤੀ ਸੀ। ਪਰ ਇੱਕ ਗੱਲੋਂ ਮੈਂ ਬਹੁਤ ਇਹ ਗੱਲ ਦੀ ਉਸਦੀ ਤਾਰੀਫ ਵੀ ਕਰੂੰਗਾ, ਚਾਹੇ ਅੱਜ ਉਹ ਦੁਨੀਆਂ ਦੇ ਵਿੱਚ ਹੈ ਨਹੀਂ, ਪਰ ਉਸਨੇ ਕਦੇ ਵੀ ਕੰਟਰੋਵਰਸੀ ਦੇ ਵਿੱਚ ਨਹੀਂ ਪਿਆ। ਚਾਹੇ ਜਦੋਂ ਕੇ ਐਸ ਮੱਖਣ ਨੇ ਟਿੱਪਣੀ ਕੀਤੀ ਤਾਂ ਉਸਨੂੰ ਇਹ ਸਵਾਲ ਵੀ ਕੀਤਾ ਗਿਆ, ਤਾਂ ਉਹਨੇ ਇੱਕ ਗੱਲ ਜ਼ਰੂਰ ਕਹੀ, ਮੈਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ, ਦੁਨੀਆਂ ਜੋ ਮੇਰੇ ਬਾਰੇ ਮਰਜ਼ੀ ਕਹੀ ਜਾਵੇ, ਮੈਂ ਇਹਨਾਂ ਚੀਜ਼ਾਂ ਦੇ ਕੋਈ ਮਤ ਮੈਂ ਨਹੀਂ ਰੱਖਦਾ। ਤੇ ਅੱਜ ਤੱਕ ਉਹਨੇ ਐਸਾ ਕੋਈ ਵਿਵਾਦ ਵੀ ਖੜਾ ਨਹੀਂ ਕੀਤਾ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਕੋਈ ਵੱਡਾ ਹੰਗਾਮਾ ਹੋਇਆ ਹੋਵੇ, ਜਿਸ ਨੂੰ ਲੈ ਕੇ ਕੋਈ ਵੱਡਾ ਮੋੜ ਲਿਆ ਹੋਵੇ
0: ਜੀ। ਸੌਰੀ ਟੂ ਸੇ ਰਾਣਾ ਜੀ, ਸਾਡੇ ਕਲਚਰ ਦੇ ਵਿੱਚ ਜਦੋਂ ਵੀ ਕੋਈ ਸਮਾਗਮ ਹੁੰਦਾ ਆ ਤਾਂ ਜਾਗੋ ਕਢਾਉਣੀ ਆ ਤਾਂ ਇਹਨਾਂ ਨੂੰ ਬੁਲਾਉਣਾ, ਜਾਂ ਕੋਈ ਸਮਾਗਮ ਹੋਣਾ ਤਾਂ ਇਹਨਾਂ ਨੂੰ ਬੁਲਾਉਣਾ, ਤੇ ਮੈਨੂੰ ਜੋ ਲੱਗਦਾ ਪਿਆ ਆ ਇਹ ਹੁਣ ਆਦਮੀ ਹੀ ਇਹ ਕੰਮ ਕਰ ਰਹੇ ਨੇ, ਬਿਕਾਜ਼ ਔਰਤਾਂ ਤਾਂ ਕਰ ਹੀ ਨਹੀਂ ਸਕਦੀਆਂ ਕੰਮ।
1: ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਪਤਾ ਕੀ ਗੱਲ ਅਰਸ਼ ਭਾਜੀ, ਇਹ ਬਚਪਨ ਤੋਂ ਨੀ ਗੇ, ਕਈ ਤਾਂ ਹੁੰਦੇ ਬਚਪਨ ਤੋਂ, ਉਹਨਾਂ ਦਾ ਆਪਾਂ ਚਲੋ ਕਹਿ ਵੀ ਦਿੰਦੇ ਵੀ ਉਹ ਜਮਾਂਦਰ ਹੋ ਜਾਂਦੇ ਉਹਨਾਂ ਨਾਲ, ਇਹ ਵੱਡੇ ਹੋ ਕੇ ਨਾ ਜਿਹੜੇ ਮੈਨੂੰ ਨਾ ਇੰਜ ਲੱਗਦਾ ਪਿਆ ਜਿਹੜੇ ਮੁੰਡੇ ਸਲੂਨ ਦੇ ਵਿੱਚ ਕੰਮ ਕਰਦੇ ਨਾ, ਲੇਡੀਜ਼ ਦਾ ਕੰਮ ਕਰਦੇ ਸਲੂਨ ਦੇ ਵਿੱਚ ਲੱਗ ਕੇ, ਅੱਜ ਕੱਲ ਬੜਾ ਟ੍ਰੈਂਡ ਚੱਲਿਆ ਪੰਜਾਬ ਦੇ ਵਿੱਚ, ਉਹ ਸਲੂਨ ਦੇ ਵਿੱਚ ਐਸੀਆਂ ਐਕਟੀਵਿਟੀਆਂ ਮੂਵਮੈਂਟ ਕਰਦੇ ਰਹਿੰਦੇ, ਕੁੜੀਆਂ ਨਾਲ ਖੇਡਣਾ, ਕੁੜੀਆਂ ਨਾਲ ਰਹਿਣਾ, ਕੁੜੀਆਂ ਨਾਲ ਹੱਸਣਾ ਖੇਡਣਾ. ਉਹ ਕਿਤੇ ਨਾ ਉਹਨਾਂ ਦੇ ਮੈਂ ਦੋ ਤਿੰਨ ਬੱਚੇ ਹੋਰ ਵੀ ਬੱਚੇ ਦੇਖੇ ਜਿਹੜੇ ਸਲੂਨ ਦਾ ਕੰਮ ਕਰਦੇ ਆ ਸਾਡੇ ਜਗਰਾਉਂ ਦੇ ਵਿੱਚ ਵੀ, ਉਹਨਾਂ ਦੀ ਤੌਰ, ਉਹਨਾਂ ਦਾ ਗੱਲ ਕਰਨ ਦਾ ਵੇ, ਢੰਗ, ਤਰੀਕਾ ਕੁੜੀਆਂ ਨੂੰ ਵੀ ਬਣਦਾ ਜਾਂਦਾ ਹੁੰਦਾ.
0: ਤੁਹਾਨੂੰ ਲੱਗਦਾ ਕਿ ਅਸਰ ਹੋ ਰਿਹਾ, ਉਹ ਇੰਪੈਕਟ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਹੋ ਰਿਹਾ ਜੀ,
1: ਕਿਉਂਕਿ ਸਾਰੀ ਦਿਹਾੜੀ ਉਹਨਾਂ ਨੇ ਕੁੜੀਆਂ ਦੇ ਵਿੱਚ ਹੀ ਰਹਿਣਾ. ਵੱਡਾ
0: ਸਾਡੇ ਨਾਲ
1: 10-12 ਕੁੜੀਆਂ,
0: ਸਾਡੇ ਨਾਲ ਇੱਕ ਕਾਲਰ ਨੇ ਰਹਿਣਾ ਜੀ, ਆਪਾਂ ਉਹਨਾਂ ਦੀ ਰਾਏ ਲੈ ਲਈ, ਫਿਰ ਆਪਾਂ ਵੀ ਆਪਾਂ ਇਹਨੂੰ ਗੱਲ ਨੂੰ ਗਾਹ ਤੋਰਦੇ ਹਾਂ. 905-800-1300, 905-800-1300. ਸਤਿ ਸ਼੍ਰੀ ਅਕਾਲ ਕਾਲਰ.
2: ਸਤਿ ਸ਼੍ਰੀ ਅਕਾਲ ਜੀ, ਚਾਲਨਾ ਸਾਹਿਬ.
0: ਸਤਿ ਸ਼੍ਰੀ ਅਕਾਲ ਜੀ.
2: ਹਾਂਜੀ, ਬਹੁਤ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ.
0: ਥੈਂਕ ਯੂ ਜੀ.
2: ਪਰ ਉਹ ਮਾੜੀ ਗੱਲ ਆ ਨਾ ਬਈ, ਮਾਰਨਾ ਕਿਸੇ ਨੂੰ ਚੰਗੀ ਗੱਲ ਨੀ ਹੈਗੀ, ਹੈ ਨਾ, ਏਦਾਂ ਕਰਨਾ. ਪਰ ਉਹ ਜੇ ਆਪਾਂ ਉਹਨਾਂ ਨਾਲ ਨੀ ਨਾ ਰਲਾ ਸਕਦੇ, ਉਹ ਤਾਂ ਜਮਾਂ ਜ਼ਰੂਰ ਉਹਨਾਂ ਨਾਲ ਰਲ ਜਾਣਾ ਜੀ, ਫਿਰ ਜੇ ਉਹੋ ਜਿਹੇ ਕੰਮ ਕਰਨੇ ਆ ਉਹਨਾਂ ਨਾਲ ਹੀ ਰਲ ਜਾਣ ਜਾ ਕੇ ਨਾ, ਫਿਰ ਤਾਂ ਕੋਈ ਇਹਨੇ ਕੁਛ ਨੀ ਕਹਿਣਾ, ਜਿਹੜੀ ਉਹਨਾਂ ਨੂੰ ਕੋਈ ਨੀ ਕਹਿਣਾ ਕੁਛ ਨਾ, ਜੋ ਮਰਜ਼ੀ ਕਰ
0: ਰਹੇ,
2: ਪੈਸੇ ਵੀ ਦਿੰਦੇ ਆਪਾਂ ਉਹਨਾਂ ਨੂੰ ਸੱਦਦੇ.
0: ਹਾਂਜੀ ਹਾਂਜੀ, ਆਪਾਂ ਬਕਾਇਦਾ ਸੱਦਦੇ ਉਹਨਾਂ ਨੂੰ.
2: ਹਾਂ, ਜੇ ਹੁਣ ਇਹ ਫਿਰ ਕਰਦੇ ਤਾਂ ਨਾ ਇਕੱਲੇ, ਪਰ ਜਦ ਫਿਰ ਉਹਨਾਂ ਨਾ ਰਹਿਣਾ, ਮੈਂ ਇਹ ਜੇ ਕੋਈ ਕਰਦਾ ਫਿਰ ਚੰਗਾ ਨੀ ਨਾ ਲੱਗਦਾ. ਹੋਰ ਜਵਾਕਾਂ ਦੇ ਕੀ ਅਸਰ ਪੈਂਦਾ ਗਾ ਬੱਚਿਆਂ ਦੇ ਨਿਕਾਹਦੇ ਨਾ, ਤੇ ਵੀ ਸੌਖੇ ਪੈਸੇ ਕਮਾਉਣੇ, ਵੀ ਇਹ ਜਿਹੀਆਂ ਗੱਲਾਂ ਕੋਈ ਵਧੀਆ ਨੀ ਹੈਗੀਆਂ ਨਾ, ਵੀ ਚੰਗੀ ਗੱਲ ਨੀ ਹੈਗੀ, ਚਲੋ ਮਾੜੀ ਗੱਲ ਆ ਹੋਇਆ ਇਹਦੇ ਨਾਲ ਉਹਨੂੰ.
0: ਓਕੇ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਜੀ. 905-800-1300-1300, 905-800-1300-1300. ਸਮੁੱਖ ਦੀ ਗੱਲ ਰਾਣਾ ਜੀ, ਵੇਖੋ ਏਡੇ ਵੱਡੇ ਫੇਮ ਐਂਡ ਸੋਸ਼ਲ ਮੀਡੀਆ ਪ੍ਰੈਜੈਂਸ ਦੇ ਵਿੱਚ ਮੈਂ ਵੀਡੀਓਜ਼ ਦੇਖ ਰਿਹਾ ਸੀ, ਵਾਕਿਆ ਹੀ ਕੁਛ ਚੰਦ ਲੋਕ ਹੀ ਆਏ ਸੀ ਜੀ ਅੰਤਿਮ ਅਰਦਾਸ ਦੇ ਵੇਲੇ, ਤੇ ਅੰਤਿਮ ਰਸਮਾਂ ਜੋ ਹੋਈਆਂ, ਬਹੁਤ ਦੁੱਖ ਲੱਗਾ ਜੀ. ਇਹ ਤੋਂ ਪਤਾ ਲੱਗਦਾ ਜੀ ਕਿ ਕੌਣ ਤੁਹਾਡੇ ਨਾਲ ਹੈ, ਕੌਣ ਤੁਹਾਡੇ ਨਹੀਂ ਹੈ. ਤਾਈਓ ਕਹਿੰਦੇ ਹੋ ਇੰਨਾ ਕਿਰਾਣਾ ਜੀ ਕਿ ਇੰਨਾ ਕੁ ਆਪਣੇ ਆਪ ਚ ਉਹ ਹੰਕਾਰ ਈਗੋ ਨਾ ਰੱਖੋ ਕਿ ਜਦੋਂ ਅਰਥੀ ਮੇਰੀ ਜਾਏਗੀ ਤਾਂ 4-5 ਮੋਢੇ ਜ਼ਰੂਰ ਹੋਣ ਨਾਲ.
1: ਬਿਲਕੁਲ
0: ਬਿਲਕੁਲ ਜੀ,
3: ਮੈਂ ਨਾ ਹਰਪ੍ਰੀਤ ਬਾਜਵ, ਮੈਂ ਕਹਿੰਦਾ ਵੀ ਇਹ ਤਾਂ ਫਿਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੀ ਹੈ ਕਿ ਕਿਸੇ ਗਰੀਬ ਨੂੰ ਉਦੇ ਮਾਰ ਦੇਣਾ, ਇਹ ਤੇ ਜ਼ੁਲਮ ਨਾ ਕੇ.
0: ਉਹ ਤਾਂ ਸ਼ਰੇਆਮ ਸਿੱਧੂ ਮੂਸੇ ਵਾਲੇ ਨੂੰ ਦੇਖੋ ਕਿਦਾਂ ਮਾਰਿਆ ਜੀ, ਸ਼ਰੇਆਮ.
3: ਹਾਂਜੀ, ਨਹੀਂ ਨਹੀਂ, ਜਿਹੜੇ ਆ ਇਨ੍ਹਾਂ ਕੰਟਰੀ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਕਿੰਨੇ ਨੇ ਹਨਾ, ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਵੀ ਅਸੈਪਟ
0: ਕੀਤਾ ਜੀ. ਵਿਆਹ ਵੀ ਕਿੰਨੇ, ਵਿਆਹ ਵੀ ਹੋਏ ਦੇਖੋ, ਕਿੰਨੇ ਵਿਆਹ ਵੀ ਹੋਏ. ਇੱਥੇ ਤਾਂ ਬਕਾਇਦਾ ਇੱਕ ਪਰੇਡ ਵੀ ਚੱਲਦੀ ਹੈ ਜੀ ਉਹਨਾਂ ਦੀ.
3: ਹਾਂ ਹਾਂ, ਪਰੇਡ ਵੀ ਚੱਲਦੀ. ਹਾਂਜੀ ਹਾਂ,
0: ਪਰੇਡ ਵੀ ਚੱਲਦੀ ਹੈ ਇੱਥੇ.
3: ਇਹ ਤਾਂ ਬਹੁਤ ਹੀ ਮਾੜੀ ਗੱਲ ਆ, ਇੱਦਾਂ ਹੋਣਾ ਗਲਤ ਗੱਲ ਆ
0: ਜੀ. ਬਹੁਤ ਬਹੁਤ ਧੰਨਵਾਦ, ਤੁਹਾਡੇ ਵਿਚਾਰ ਆਉਂਦੀ ਹੈ.
3: ਸਤਿ ਸ਼੍ਰੀ ਅਕਾਲ,
0: ਥੈਂਕ ਯੂ ਸੋ ਮਚ ਜੀ. ਰਾਣਾ ਜੀ, ਅਗਲੀ ਖਬਰ ਵੱਲ ਵੱਧਦੇ ਆ ਜੀ, ਤੁਹਾਡੀ ਰੂਹ ਦੀ ਖੁਰਾਕ ਰਾਜਨੀਤਿਕ ਖਬਰਾਂ. ਲੁਧਿਆਣੇ ਤੋਂ ਕਰਦੇ ਆ ਸਟਾਰਟ ਆਪਾਂ. ਆਮ ਆਦਮੀ ਪਾਰਟੀ ਦੀ ਵਿਧਾਇਕਾ ਦੀ ਇੱਕ ਆਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਵਿੱਚ ਇੱਕ ਨਵਾਂ ਮੋੜ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਜੀ? ਜੀ ਰਾਣਾ ਜੀ, ਤੁਹਾਡੀ ਆਈ ਥਿੰਕ ਮਾਈਕ ਮਿਊਟਡ ਤੁਹਾਡਾ.
1: ਜੀ ਜੀ
0: ਜੀ,
1: ਇੱਕ ਨਾ ਆਡੀਓ ਵਾਇਰਲ ਹੁੰਦੀ ਆ, ਜਿਸ ਦੇ ਵਿੱਚ ਇੱਕ ਅਰਜਿੰਦਰਪਾਲ ਕੌਰ ਸੀਨਾ MLA ਲੁਧਿਆਣੇ ਤੋਂ ਆ, ਅਰਜਿੰਦਰਪਾਲ ਕੌਰ ਸੀਨਾ, ਔਰ ਇਹ ਉਹ ਸੀਨਾ ਵਾ ਜਿਹਨੇ ਕਦੇ ਬੀਤੇ ਦਿਨ ਕੁਛ ਦਿਨ ਪਹਿਲਾਂ ਹੀ ਆਪਾਂ ਨੇ ਚੈਨਲ ਤੇ ਵੀ ਵੀਡੀਓ ਲੱਗੀ, ਇੱਕ ਡਰਾਈਵਰ ਦੇ ਥੱਪੜ ਮਾਰਿਆ ਸੀ.
0: ਹਾਂਜੀ ਹਾਂਜੀ ਹਾਂਜੀ,
1: ਜਿਸ ਦੇ ਵਿੱਚ ਇੱਕ ਡਰਾਈਵਰ ਦੇ ਥੱਪੜ ਮਾਰਿਆ ਸੀ, ਤੇ ਉਹ ਇਹ ਅਰਜਿੰਦਰਪਾਲ ਕੌਰ ਸੀਨਾ ਉਹ ਆ MLA. ਅੱਜ ਉਸਦੀ ਇੱਕ ਆਡੀਓ ਵਾਇਰਲ ਹੁੰਦੀ ਜਿਸ ਦੇ ਵਿੱਚ ਉਹ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਹਿ ਰਹੀ ਕਿ 5 ਲੱਖ ਰੁਪਇਆ ਮੈਂ ਉਸ ਨੂੰ ਦੇਣਾ, ਇਸ ਕਰਕੇ ਮੈਂ ਪੈਸੇ ਇਕੱਠੇ ਕਰ ਰਹੀ ਹਾਂ. ਕਿਸੇ ਬੰਦੇ ਨੇ ਆਡੀਓ ਕੋਲੇ ਬੈਠ ਕੇ ਵਾਇਰਲ ਕੀਤੀ ਹੈ, ਬੀਬੀ ਤੁਸੀਂ ਪੈਸੇ ਇਕੱਠੇ ਕਰ ਰਹੇ ਹੋ, ਤੇ ਉਹ ਕਹਿੰਦੀ ਪਈ ਆ ਬਈ ਮੈਂ ਨਾ 5 ਕਰੋੜ ਰੁਪਇਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੇਣਾ, ਉਹਨਾਂ ਨੇ ਮੈਨੂੰ ਬਾਜ਼ਾਰ ਪਾਈ ਹੋਈ ਆ, ਇਸ ਕਰਕੇ ਮੈਂ ਪੈਸੇ ਇਕੱਠੇ ਕਰ ਰਹੀ ਹਾਂ. ਹੁਣ ਉਸ ਆਡੀਓ ਦੀ ਪੁਸ਼ਟੀ ਅਸੀਂ ਫਿਰ ਆਪਣੇ ਚੈਨਲ ਰਾਹੀਂ ਨਹੀਂ ਕਰਾਂਗੇ, ਪਰ ਆਡੀਓ ਜਿਵੇਂ ਹੀ ਵਾਇਰਲ ਹੁੰਦੀ ਹੈ, ਸਿਆਸੀ ਪਾਰਟੀਆਂ ਵੱਡੇ ਜਿਹੜੇ ਲੀਡਰ ਆ ਉਹ ਪੂਰੇ ਸਰਗਰਮ ਹੋ ਜਾਂਦੇ ਇਸ ਆਡੀਓ ਵਾਇਰਲ ਨੂੰ ਲੈ ਕੇ, ਤੇ ਮੁੱਖ ਮੰਤਰੀ ਸਾਹਿਬ ਤੇ ਫਿਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਜਦੋਂ ਤੁਸੀਂ 5 ਕਰੋੜ ਰੁਪਇਆ ਮੰਗ ਰਹੇ ਇੱਕ MLA ਨੂੰ ਬਗਾਰ ਪਾ ਕੇ 5-5 ਕਰੋੜ ਰੁਪਇਆ ਮੰਗ ਰਹੇ, ਤੇ ਫਿਰ MLA ਦਾ ਵੀ ਇਕੱਠੇ ਕਰੂਗਾ ਹੀ ਪੈਸੇ, ਤੇ ਇਸ ਕਰਕੇ ਟਿੱਪਣੀਆਂ ਹੋ ਰਹੀਆਂ. ਪਰ ਵੱਡੀ ਗੱਲ ਅਰਸ਼ ਭਾਜੀ ਹੈ ਕਿ ਇੱਕ ਆਡੀਓ ਦੇ ਵਿੱਚ ਉਸਦੇ ਵਿੱਚ 4-5 ਬੰਦੇ ਬੈਠੇ ਹੋਏ ਆ, ਉਹ ਆਡੀਓ ਨੂੰ ਕਿਸੇ ਨੇ ਫੋਨ ਤੇ ਗੱਲਬਾਤ ਨਹੀਂ ਕੀਤੀ, ਕਿਸੇ ਨੇ ਮੋਬਾਈਲ ਆਪਣਾ ਕੋਲੇ ਰੱਖ ਕੇ ਬੀਬੀ ਨਾਲ ਗੱਲਬਾਤ ਕਰ ਰਿਹਾ, ਜਿਸ ਦੇ ਵਿੱਚ ਬੀਬੀ ਬੜੇ ਜ਼ੋਰ ਨਾਲ ਗਲਤ ਨਾਲ ਬੋਲ ਰਹੀ ਉਹ ਕਹਿੰਦਾ ਬੀਬੀ ਜੀ ਪੈਸੇ, ਉਹ ਕਹਿੰਦੀ ਪੈਸੇ ਮੈਂ ਮੰਗਣੇ ਆ, ਕਹਿੰਦੀ ਮੁੱਖ ਮੰਤਰੀ ਸਾਹਿਬ ਤਾਂ 5 ਕਰੋੜ ਰੁਪਏ ਮੈਥੋਂ ਮੰਗਦੇ ਪਏ ਆ, ਕਹਿੰਦੀ ਮੈਨੂੰ ਵਿਗਾੜ ਪਈ ਹੋਈ ਆ ਮੁੱਖ ਮੰਤਰੀ ਸਾਹਿਬ ਦੀ, ਤੇ ਕਹਿੰਦੀ ਫਿਰ ਮੈਂ ਵੀ ਲੋਕਾਂ ਚੋਂ ਇਕੱਠੇ ਕਰਕੇ ਦੇਣੇ, ਮੈਂ ਆਪਣੀ ਤਨਖਾਹ ਚੋਂ ਥੋੜੇ ਦੇਣੇ। ਤੇ ਇਸ ਤਰੀਕੇ ਨਾਲ ਜਦੋਂ ਆਡੀਓ ਵਾਇਰਲ ਐਸੇ ਸਮੇਂ ਦੇ ਵਿੱਚ ਹੋਈ, ਹਰਸ ਭਾਜੀ ਜਦੋਂ ਚੋਣ ਤੁਹਾਡੇ ਸਿਰ ਤੇ ਖੜੇ ਹੋਣ ਤੇ ਐਸੇ ਸਮੇਂ ਦੇ ਵਿੱਚ ਐਸੀਆਂ ਬਰੀਕੀਆਂ ਨਿਕਲ ਨਿਕਲ ਕੇ ਸਾਹਮਣੇ ਆ ਜਾਣ ਨਾ ਹਰਸ ਭਾਜੀ, ਫਿਰ ਇਹ ਸਮਝ ਲਓ ਵੀ ਸਮਾਂ ਮਾੜਾ ਆਉਣ ਵਾਲਾ, ਕਿਉਂਕਿ ਜਦੋਂ ਬੰਦੇ ਦੀਆਂ ਕਮੀਆਂ ਨਿਕਲ ਕੇ ਸਾਹਮਣੇ ਆਉਣ ਲੱਗ ਜਾਣ ਨਾ, ਉਹ ਵੀ ਉਸ ਸਮੇਂ ਦੇ ਵਿੱਚ ਜਦੋਂ ਤੁਸੀਂ 4.5 ਸਾਲ ਜ਼ਿੰਦਗੀ ਦੇ ਵਧੀਆ ਬਤੀਤ ਕੀਤੇ ਹੋਣ, ਤੇ ਲਾਸਟ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਜਦੋਂ ਕੋਈ ਬਜ਼ੁਰਗ ਹੋਏ ਨਾ ਘਰ ਦੇ ਵਿੱਚ, ਤੇ ਮਗਰ 65 ਸਾਲ ਲੰਘ ਜਾਣ ਉਹਦੇ ਵਧੀਆ ਹੱਸਦੇ ਖੇਡਦੇ, ਤੇ ਮਗਰਲੇ 2 ਸਾਲ ਉਹ ਫਿਰ ਮੰਜੇ ਤੇ ਪੈ ਜੇ, ਤਾਂ ਫਿਰ ਕਹਿ ਹੀ ਦਿੰਦੇ ਵੀ ਭਾਈ ਚਲੋ ਇਹਨੂੰ ਕਰਾ ਦੋ, ਕੀਤਾ ਦਾ ਪਾਠ ਹੀ ਕਰਾ ਦੋ, ਹੁਣ ਇਹ ਠੀਕ ਨੀ ਹੋਣਾ
0: ਜੀ।
1: ਪਾਰਟੀ ਦੀ ਹੁਣ
0: ਜੀ
1: ਗੱਲ ਪਾਰਟੀ ਦੀ ਚੱਲਦੀ ਪਈ ਆ, ਆਮ ਆਦਮੀ ਪਾਰਟੀ
0: ਜੀ,
1: ਕਿ ਸਮਾਂ ਐਸਾ ਚੱਲ ਰਿਹਾ ਵੀ ਹੁਣ ਕਿਤੇ ਗੀਤਾ ਦਾ ਪਾਠ ਨਾ ਕਰਾਉਣਾ ਪੈ ਜੇ।
0: 905-813-1320 ਨੰਬਰ ਹੈ ਜੀ, ਤੁਸੀਂ ਆਪਣੇ ਵਿਚਾਰ ਆਉਣ ਦੀ ਰੱਖ ਸਕਦੇ ਹੋ, 905-813-1320। ਰਾਜਾ ਵੜਿੰਗ ਸਾਹਿਬ ਦੀ ਤੋਰ ਬਦਲੀ ਹੋਈ ਹੈ ਜੀ ਰਾਣਾ ਜੀ, ਆਪਣੇ ਪਾਰਟੀ ਦੇ ਖਿਲਾਫ ਹੀ ਸੁਰ ਕਿੱਧਰ ਇੱਧਰ ਕਦੀ ਉੱਧਰ ਹੋਏ ਪਏ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਨੂੰ ਪਤਾ ਕਿ ਬੀਤੇ ਦਿਨ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤੇ ਰਾਜਾ ਵੜਿੰਗ ਦੀ ਕੁਰਸੀ ਖੋ ਨੀ ਕਹੂੰਗਾ ਵੀ ਭਾਈ ਇਹਨੂੰ ਅਸਤੀਫਾ ਦਿੱਤਾ ਗਿਆ, ਕਿਉਂਕਿ ਉਹ ਕਹਿ ਰਿਹਾ ਕਿ ਮੈਂ ਅਸਤੀਫਾ ਆਪਣੀ ਮਰਜ਼ੀ ਨਾਲ ਦਿੱਤਾ, ਪਰ ਆਪਾਂ ਨੂੰ ਸਭ ਨੂੰ ਪਤਾ ਕਿ ਅਸਤੀਫਾ ਕਿਵੇਂ ਲਿਆ ਗਿਆ। ਪਰ ਗੱਲ ਇਹ ਆ ਭਾਜੀ, ਹੁਣ ਉਹਦੇ ਸੁਰ ਕਿਵੇਂ ਬਦਲ ਗਏ ਕਿ ਪਹਿਲਾਂ ਜਿੰਨੀਆਂ ਵੀ ਉਹਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਇੱਕ ਦਸਤਾਰ ਬੰਨ ਕੇ ਕੀਤੀਆਂ, ਪੈਰ ਦੇ ਉੱਪਰ ਦਸਤਾਰ ਬੰਨ ਗਏ, ਪਰ ਅੱਜ ਕੀ ਹੋਇਆ ਕਿ ਅੱਜ ਉਹ ਕੱਲ ਦੇ ਟੋਪੀ ਲੈ ਕੇ ਰੱਖਣ ਲੱਗ ਗਏ, ਹਰ ਦਿਨ ਪੂਰਾ ਦਿਨ ਸਿਰ ਤੇ ਟੋਪੀ ਲੈ ਕੇ ਰੱਖਣ ਲੱਗ ਗਏ, ਤੇ ਅੱਜ ਅੱਜ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਬਈ ਤੁਸੀਂ
0: ਜੀ
1: ਤੇ ਵੀ ਤੁਸੀਂ ਭਾਈ ਕੀ ਗੱਲ ਹੋ ਗਈ ਵੀ ਇਸ ਤਰੀਕੇ ਨਾਲ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ, ਤਾਂ ਉਹਨੇ ਇਹ ਗੱਲ ਕਹੀ ਕਿ ਬਈ ਪਾਰਟੀ ਚੋਂ ਮੈਂ ਕੱਢਿਆ ਨਹੀਂ ਗਿਆ, ਮੈਨੂੰ ਇੰਜ ਲੱਗਿਆ ਪਿਆ ਵੀ ਕਿਤੇ ਨਾ ਕਿਤੇ ਮੈਂ ਪਾਰਟੀ ਚੋਂ ਹਾਰ ਗਿਆ, ਤੇ ਮੈਨੂੰ ਇੰਜ ਲੱਗਦਾ ਪਿਆ, ਕਹਿੰਦਾ ਵੀ ਮੇਰੀ ਹਾਰ ਹੋ ਗਈ। ਫਿਰ ਇਸ ਤਰੀਕੇ ਨਾਲ ਜਦੋਂ ਇਹ ਸਥਿਤੀ ਹੋਈ ਤਾਂ ਮੈਨੂੰ ਇੰਜ ਲੱਗਦਾ ਪਿਆ ਸੀ ਕਿ ਪਾਰਟੀ ਦੇ ਆਪਣੇ ਹੀ ਸੁਰ ਉਹ ਕਹਿੰਦੇ ਵੀ ਤੁਸੀਂ ਪ੍ਰਗਟ ਸਿੰਘ ਨੂੰ ਵਧਾਈਆਂ ਨੀ ਦਿੱਤੀਆਂ, ਤੁਹਾਡੇ ਕਿਸੇ ਨੇ ਵੀ ਕੈਂਡੀਡੇਟ ਨੇ ਅੱਜ ਤੀਕਰ ਉਹਨੂੰ ਵਧਾਈ ਨੀ ਦਿੱਤੀ, ਤੇ ਉਹ ਕਹਿੰਦਾ ਵੀ ਭਾਈ ਕਹਿੰਦਾ ਮੈਂ ਕਹਿੰਦਾ ਬਸ ਮੈਨੂੰ ਜੋ ਕੁਛ ਹੋਇਆ ਕਹਿੰਦਾ ਮੇਰੇ ਨਾਲ ਠੀਕ ਆ ਕਹਿੰਦਾ, ਪਰ ਕਹਿੰਦਾ ਮੈਂ ਕਿਸੇ ਨੂੰ ਵਧਾਈ ਦੇਣ ਦੇ ਪਾਤਰ ਹੁਣ ਹੈ ਨੀ ਗਾ, ਕਹਿੰਦਾ ਮੈਨੂੰ ਐਂ ਲੱਗਦਾ ਪਿਆ ਮੇਰੀ ਹਾਰ। ਤੇ ਜਿਸ ਤਰੀਕੇ ਨਾਲ ਉਹਦੇ ਸੁਰ ਨਿਕਲੇ ਤਾਂ ਮੈਨੂੰ ਇੰਜ ਲੱਗਦਾ ਪਿਆ ਕਿ ਕੁਛ ਕੀ ਹੀ ਦਿਨਾਂ ਦੇ ਵਿੱਚ ਆਪਣੀ ਹੀ ਪਾਰਟੀ ਦੇ ਖਿਲਾਫ਼ ਕੋਈ ਸ਼ੜਯੰਤਰ ਜਾਂ ਕੋਈ ਸੁਰ ਬਾਗੀ ਹੋਣਗੇ ਜ਼ਰੂਰ, ਕਿਉਂਕਿ ਜਿਸ ਤਰੀਕੇ ਨਾਲ ਉਸਨੇ ਹਾਲੇ ਤੀਕਰ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ, ਚਾਹੇ ਪ੍ਰਗਟ ਸਿੰਘ ਦੇ ਹੱਕ ਦੇ ਵਿੱਚ ਪੂਰੀ ਕਾਂਗਰਸ ਨੇ ਪੋਸਟਾਂ ਪਾਈਆਂ, ਔਰ ਵੱਡੀ ਗੱਲ ਇੱਕ ਭਗਵੰਤ ਮਾਨ ਨੇ ਵੀ ਇਹ ਗੱਲ ਕੀਤੀ
0: ਜੀ
1: ਵੀ ਇਹ ਗੱਲ ਕਿ ਭਾਈ ਪ੍ਰਗਟ ਸਿੰਘ ਨੂੰ ਬਹੁਤ ਬਹੁਤ ਵਧਾਈਆਂ, ਤੇ ਉਹਨਾਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਇੱਕ ਹਾਕੀ ਦੇ ਬਹੁਤ ਵਧੀਆ ਖਿਡਾਰੀ ਆ, ਹਾਕੀ ਦੇ ਚੈਂਪੀਅਨ ਆ, ਮੈਂ ਹਾਕੀ ਦੀ ਮੈਨੂੰ ਮਨਪਸੰਦ ਖੇਡ ਆ, ਤੇ ਮੈਨੂੰ ਖੁਸ਼ੀ ਹੋਈ ਕਹਿੰਦਾ ਵੀ ਜਿਹੜੇ ਪ੍ਰਗਟ ਸਿੰਘ ਨੂੰ ਇਸ ਅਹੁਦੇ ਤੇ ਲਾਇਆ ਗਿਆ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਹੋ ਕੇ ਵੀ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਵੀ ਵਧਾਈਆਂ ਦਿੱਤੀਆਂ, ਤੇ ਰਾਜੇ ਵੜਿੰਗ ਨੇ ਹਾਲੇ ਤੀਕਰ ਕੋਈ ਵਧਾਈਆਂ ਨੀ ਦਿੱਤੀਆਂ, ਉਲਟ ਇਹ ਕਹਿ ਰਿਹਾ ਕਿਵੇਂ ਮੇਰੇ ਮੈਨੂੰ ਇੰਜ ਲੱਗਦਾ ਪਿਆ ਕਿ ਮੇਰੀ ਹਾਰ ਹੋਈ ਪਾਰਟੀ ਦੇ ਵਿੱਚ, ਤੇ ਇੰਜ ਲੱਗਦਾ ਪਿਆ ਕਿ ਸੁਰ ਬਾਗੀ ਹੋ ਚੁੱਕੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਜੀ ਕੀ ਮੂਵਮੈਂਟ ਕਰ ਰਹੇ ਆ ਸਮਾਂ ਦੱਸ ਦੋ
0: ਜੀ। 905-813-1320 905-813-1320 ਤੁਸੀਂ ਇਸ ਵੇਲੇ ਜਗਰਾਉਂ ਸ਼ਹਿਰ ਤੋਂ ਵੀਰ ਰਣਜੀਤ ਸਿੰਘ ਜੀ ਰਾਣਾ ਦੇ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ, ਤੁਹਾਡਾ ਕੋਈ ਸਵਾਲ ਹੈ ਤਾਂ ਇੱਕ ਵਾਰੀ ਫਿਰ ਤੋਂ ਮੈਂ ਨੰਬਰ ਦੱਸਦਾ 905-813-1320। ਰਾਣਾ ਜੀ ਅਗਲੀ ਖਬਰ ਕਾਫੀ ਇੰਟਰਸਟਿੰਗ ਹੈ ਜੀ, ਉਹਦੇ ਬਾਰੇ ਥੋੜਾ ਜਿਹਾ ਸਾਨੂੰ ਚਰਚਾ ਦਿਓ ਜੀ, ਟਿੱਪਣੀ ਆਪਣੀ ਰੱਖੋ ਜੀ। ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਫੇਰੇ ਉੱਤੇ ਸਵਾਲ ਹੋਏ ਪਏ ਨੇ, ਪੰਜਾਬ ਦੇ ਕਹਿੰਦੇ ਖਰਚੇ ਨਾਲ ਘੁੰਮਿਆ ਕੈਨੇਡਾ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਹੁਣ ਇਹ ਆਪਾਂ ਦਰਸ਼ਕਾਂ ਨੂੰ ਦੱਸ ਦਿੰਦੇ ਕਿ ਇਹ ਮਸਲਾ ਜਿਹੜਾ ਹੈਗਾ ਨਾ ਇਹ 2024 ਦੇ ਜਨਵਰੀ ਮਹੀਨੇ ਦਾ, ਜਨਵਰੀ ਮਹੀਨੇ ਦੇ ਵਿੱਚ ਹਰਜੋਤ ਬੈਂਸ ਕੈਨੇਡਾ ਜਾਂਦੇ ਆ, ਤੇ ਜਨਵਰੀ ਮਹੀਨੇ ਦਾ ਆਪਾਂ ਤਾਂ ਦੱਸਦੇ ਪਏ ਕਿ 26 ਦੇ ਵਿੱਚ ਇਹ ਹੁਣ ਕੈਲਕੂਲੇਸ਼ਨ ਕੀਤਾ ਜਾਂਦਾ ਪੰਜਾਬ ਦੇ ਖਰਚੇ ਨੂੰ, ਤੇ ਜਦੋਂ ਹੁਣ ਸਾਹਮਣੇ ਲਿਸਟ ਆਈ
0: ਜੀ,
1: ਘੱਟੋ ਘੱਟ ਲੱਖਾਂ ਰੁਪਏ ਦਾ ਖਰਚਾ ਹਰਜੋਤ ਬੈਂਸ ਦੇ ਖਾਤੇ ਚ ਪਾਇਆ ਗਿਆ ਵਾ ਕਿ ਇਹਨੇ ਸਕੂਲਾਂ ਦੇ ਵਿੱਚ ਵਿਜ਼ਿਟ ਕੀਤੀ, ਇਹਨੇ ਪਿੰਡਾਂ ਦੇ ਵਿੱਚ ਜਾ ਕੇ ਪੰਚਾਇਤਾਂ ਨੂੰ ਮਿਲੇ, ਇਹ ਪਿੰਡਾਂ ਦੇ ਵਿੱਚ ਨੀਂਹ ਪੱਥਰ ਰੱਖਣਗੇ, ਮੈਨੂੰ ਅਰਸ਼ ਭਾਜੀ ਸਮਝ ਨੀ ਆਉਂਦੀ ਕਿ ਹਰਜੋਤ ਬੈਂਸ ਜਿਸ ਸਮੇਂ ਕੈਨੇਡਾ ਦੇ ਵਿੱਚ ਸੀ ਉਸ ਟਾਈਮ ਉਹਨਾਂ ਦਾ ਭੂਤ ਕੈਨੇਡਾ ਚ ਸੀ ਜਾਂ ਭੂਤ ਦਾ ਪੰਜਾਬ ਦੇ ਵਿੱਚ ਸੀ ਜਿਹੜਾ ਉਹ ਖਰਚੇ ਪਾ ਰਹੇ ਆ ਵੀ ਜਾਂ ਤਾਂ ਉਹ ਕੈਨੇਡਾ ਦੇ ਵਿੱਚ ਸੀ ਠੀਕ ਹੈ ਨਾ ਜਾਂ ਉਹਦਾ ਭੂਤ ਇੱਥੇ ਸੀ ਤੇ ਉਹਦੇ ਖਾਤੇ ਸਾਰੇ ਲਿਖੇ ਹੋਏ ਨੇ ਸਕੂਲਾਂ ਚ ਵਿੱਚ ਗਏ ਨੀਂਹ ਪੱਤਰ ਰੱਖੇ ਮੈਨੂੰ ਸਮਝ ਨੀ ਆਉਂਦੀ ਵੀ ਜਦੋਂ ਬੰਦਾ ਕੈਨੇਡਾ ਦੇ ਵਿੱਚ ਆ ਉਹ ਨੀਂਹ ਪੱਤਰ ਕੌਣ ਰੱਖੀ ਆ ਕਿਹੜੇ ਸਕੂਲ ਚ ਜਾ ਕੇ ਵਿਜ਼ਿਟ ਕੀਤੀ ਉਹਨਾਂ ਨੇ ਕਿਹੜੇ ਸਕੂਲ ਦੇ ਵਿੱਚ ਜਾ ਕੇ ਉਹਨਾਂ ਨੇ ਮੂਵਮੈਂਟ ਕੀਤੀ ਆਪਣੀ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਉਹਦਾ ਖਰਚਾ ਲਿਖਤਾ ਜੀ 5500 ਰੁਪਇਆ ਤੇਲ ਦਾ ਅਰਸ਼ ਭਾਜੀ ਇੱਥੇ MLA ਨੂੰ ਆਏ ਹੁੰਦਾ ਪੰਜਾਬ ਦੇ ਵਿੱਚ ਮੈਂ ਦੱਸਦਾ ਕਿ ਜੇਕਰ ਪਾਰਟੀ ਪ੍ਰਤੀ ਕੋਈ ਸਰਗਰਮੀ ਕਰ ਰਿਹਾ ਪਾਰਟੀ ਪ੍ਰਤੀ ਕੁਛ ਮੂਵਮੈਂਟ ਕਰ ਰਿਹਾ ਜਾਂ ਸਕੂਲ ਦੇ ਵਿੱਚ ਵਿਜ਼ਿਟ ਕਰ ਰਿਹਾ ਪੰਜਾਬ ਦੇ ਇਹ ਸਾਰਾ ਖਰਚਾ ਪੰਜਾਬ ਦੇ ਖਰਚੇ ਤੇ ਪੈਂਦਾ ਜੋ ਪੰਜਾਬ ਦਾ ਖਰਚਾ ਹੁੰਦਾ ਖਜ਼ਾਨੇ ਤੋਂ ਵਿੱਚੋਂ ਸਾਰਾ ਖਰਚਾ ਕੱਟਿਆ ਜਾਂਦਾ ਉਹ ਫਿਰ ਆ ਕੇ ਬਿੱਲ ਦਿੰਦਾ ਕਿ ਭਾਈ ਮੈਂ ਇੱਥੇ ਇੱਥੇ ਜਾ ਕੇ ਸਕੂਲਾਂ ਦਾ ਵਿੱਚ ਗਿਆ ਸੀ ਤੇ ਆਹ ਮੇਰਾ ਖਰਚਾ ਵਾ ਤੇ ਗੱਲ ਇਹ ਹੋਈ ਤੇ ਜਦੋਂ ਉਹ ਇਹ ਕੈਨੇਡਾ ਦੇ ਵਿੱਚ ਸੀ ਤਾਂ ਵੱਡੇ ਸਕੂਲਾਂ ਦੀਆਂ ਲਿਸਟਾਂ ਦਿੱਤੀਆਂ ਗਈਆਂ ਕਿ ਭਾਈ ਮੈਂ ਇਸ ਸਕੂਲੇ ਜਾ ਕੇ ਵਿਜ਼ਿਟ ਕੀਤੀ ਮੈਂ ਇਸ ਸਕੂਲੇ ਗਿਆ 5500 ਰੁਪਇਆ 4500 ਰੁਪਇਆ ਗੱਡੀਆਂ ਦਾ ਖਰਚਾ 9000 ਰੁਪਇਆ ਗੱਡੀਆਂ ਦਾ ਖਰਚਾ 24000 ਰੁਪਇਆ ਗੱਡੀਆਂ ਦਾ ਖਰਚਾ ਐਡੇ ਐਡੇ ਖਰਚੇ ਪਾ ਕੇ ਲੱਖਾਂ ਰੁਪਇਆ ਬਣਾਤਾ ਪਰ ਮੈਨੂੰ ਸਮਝ ਨਹੀਂ ਆਉਂਦੀ ਤੇ ਹਰਜੋਤ ਬੈਂਸ ਤਾਂ ਕੈਨੇਡਾ ਬੈਠੇ ਹੋਏ ਸੀ 9 ਦਿਨ 10 ਦਿਨ ਉਹ ਕੈਨੇਡਾ ਦੇ ਵਿੱਚ ਰਹੇ ਤੇ 9-10 ਦਿਨ ਦਾ ਖਰਚਾ ਸਾਰਾ ਪੰਜਾਬ ਦੇ ਖਜ਼ਾਨੇ ਚ ਪਈ ਜਾਂਦੇ ਆ ਉਹ ਕਿ ਮੈਂ ਇੱਥੇ ਇੱਥੇ ਗਿਆ ਮੇਰਾ ਇੱਥੇ ਇੱਥੇ ਖਰਚਾ ਆਇਆ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੀ ਇਮਾਨਦਾਰੀ ਕੱਟੜਾ ਇਮਾਨਦਾਰੀ ਪਾਰਟੀ ਸੀ ਜਿਹੜੀ ਕਹਿੰਦੀ ਸੀ ਅਸੀਂ 1 ਰੁਪਈਏ ਦੇ ਰਫਾਦਾਰ ਨੀ ਪੰਜਾਬੀਆਂ ਦੇ ਅਸੀਂ ਪੰਜਾਬ ਤੇ ਕਰਜ਼ਾ ਲੈ ਕੇ ਪੰਜਾਬੀਆਂ ਤੇ ਹੀ ਖਰਚ ਕਰਾਂਗੇ ਅੱਜ ਬਾਈ ਜੀ ਪੰਜਾਬ ਤੇ 4.5 ਲੱਖ ਕਰੋੜ ਰੁਪਏ
0: ਖਰਚਾ
1: ਇਹ ਨੀ ਕਿ ਸਾਨੂੰ ਬੀਬੀਆਂ ਬੜੀਆਂ ਖੁਸ਼ ਹੋਈਆਂ ਸਾਨੂੰ 1000-1000 ਰੁਪਇਆ ਮਿਲ ਗਿਆ ਜੀ ਕਰਜ਼ਾ ਚੱਕੇ ਇਹ ਲਾਉਣਾ ਆਪਾਂ ਹੀ ਪੈਣਾ ਇਹ ਲਾਉਣਾ ਪੰਜਾਬੀਆਂ ਨੂੰ ਪੈਣਾ ਇਹ ਕਿਸੇ ਹੋਰ ਨੂੰ ਨੀ ਲਾਉਣਾ ਪੈਣਾ
0: ਜੀ 905-813-1320 ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲੀ ਖਬਰ ਫਿਰ ਰੈਪ ਅਪ ਕਰਦੇ ਹਾਂ ਜੀ ਅਸੀਂ ਪ੍ਰੋਗਰਾਮ ਕਾਫੀ ਅੱਜ ਬਿਜ਼ੀ ਸਕੈਡਿਊਲ ਦੇ ਵਿੱਚ 21 ਲੱਖ ਦੇ ਕਰੀਬ ਵੋਟਾਂ ਕੱਟਣ ਦਾ ਮਾਮਲਾ ਆਇਆ ਸਾਹਮਣੇ 21 ਲੱਖ ਇੱਕ ਬਹੁਤ ਵੱਡਾ ਰਕਮ ਹੁੰਦਾ ਜੀ ਰਾਣਾ ਜੀ
1: ਬਿਲਕੁਲ ਬਿਲਕੁਲ ਅਰਸ਼ ਭਾਜੀ ਹੁਣ ਸਾਰਿਆਂ ਨੂੰ ਪਤਾ ਕਿ ਸਕੂਲਾਂ ਦੇ ਵਿੱਚ ਨਾ ਟੈਲੀਵਿਊ ਲਾਏ ਗਏ ਟੀਚਰਾਂ ਨੂੰ ਟੀਚਰਾਂ ਨੇ ਕੀ ਕਰਦਾ ਕਿ ਸਾਰਿਆਂ ਦੀਆਂ ਵੋਟਾਂ ਹੁਣ ਦੁਬਾਰੇ ਰੀਨਿਊ ਕਰ ਰਹੇ ਆ SIR ਦਾ ਨਾਮ ਦਿੱਤਾ ਗਿਆ ਸਾਰੇ ਪੂਰੇ ਪੰਜਾਬ ਦੇ ਵਿੱਚ ਪਰ ਜਦੋਂ ਅੱਜ ਪੂਰਾ ਕੈਲਕੂਲੇਟ ਕੀਤਾ ਗਿਆ ਤੇ ਕੈਲਕੂਲੇਟ ਦੇ ਵਿੱਚ 21 ਲੱਖ ਵੋਟ ਕੱਟੀ ਗਈ ਪੂਰੇ ਪੰਜਾਬ ਚ ਹੁਣ ਗੱਲ ਇਹ ਹੈ ਕਿ ਵੋਟ ਕਿਹਦੀ ਕੱਟੀ ਗਈ ਹੁਣ ਬੜੀ ਤੁਸੀਂ ਹੈਰਾਨੀ ਗੱਲ ਹੋ ਜਾਓਗੇ ਇਹਦੇ ਵਿੱਚ ਪ੍ਰਵਾਸੀਆਂ ਦੀਆਂ ਵੋਟਾਂ ਹੀ 1000 ਆ
0: ਅੱਛਾ
1: ਬਾਕੀ ਸਾਰੀ ਪੰਜਾਬੀਆਂ ਦੀ ਵੋਟ ਕੱਟਤੀ ਇਹ ਵੋਟ ਕੱਟ ਕੇ ਮੈਨੂੰ ਇਹ ਸਮਝ ਨੀ ਆਈ ਕਿ ਇਹ ਵੋਟ ਕੱਟ ਕੇ ਤੁਸੀਂ ਕਿਹਦੀ ਵੋਟ ਬਣਾਉਣਾ ਚਾਹੁੰਦੇ ਹੋ ਕਿਹੜੀ ਪਾਰਟੀ ਨੂੰ ਲਿਆਉਣਾ ਚਾਹੁੰਦੇ ਪੰਜਾਬ ਚੋਂ ਕਿਹੜੀ ਪਾਰਟੀ ਤੁਸੀਂ ਕਹਿੰਦੇ ਉੱਪਰ ਕੇ ਸਾਹਮਣੇ ਆਏ ਇਹ ਸਾਰੀਆਂ ਵੋਟਾਂ ਕਿਹੜੀ ਪਾਰਟੀ ਨੂੰ ਪੈਣੀਆਂ ਭਾਜੀ ਸੋਚ ਕੇ ਦੇਖੋ 21 ਲੱਖ ਵੋਟ ਬੜੀ ਵੱਡੀ ਵੋਟ ਹੁੰਦੀ
0: ਬਿਲਕੁਲ
1: ਬਹੁਤ ਵੱਡੀ ਜ਼ਿਆਦਾ ਮਾਤਰਾ ਚ ਵੋਟ ਹੁਣ ਉਹ ਵੋਟ ਕੱਟਦੀ ਇਸ ਤਰ੍ਹਾਂ ਨਵੀਂ ਕੀਤੀ ਗਈ ਜਦੋਂ ਇਸ ਦਾ ਇਹਦਾ ਮੰਗ ਪੱਤਰ ਇੱਕ ਆਰਗੇਨਾਈਜੇਸ਼ਨ ਆ ਲੁਧਿਆਣੇ ਦੀ ਉਮਰ ਰਾਈਟਸ ਤੇ ਇਹਨਾਂ ਨੇ ਮੰਗ ਪੱਤਰ ਦਾ DC ਸਾਹਿਬ ਨੂੰ ਦਿੱਤਾ ਤੇ DC ਸਾਹਿਬ ਦੇ ਦਫ਼ਤਰ ਦਾ ਘਰਾਓ ਵੀ ਕਰਨ ਨੂੰ ਤਿਆਰ ਬੈਠੇ ਆ ਕਿ ਲੁਧਿਆਣੇ ਦੇ ਵਿੱਚੋਂ ਹੀ ਘੱਟੋ ਘੱਟ ਤਾਂ 10 ਲੱਖ ਵੋਟ ਕੱਟੀ ਗਈ
0: ਜੀ
1: ਲੁਧਿਆਣੇ ਦੇ ਵਿੱਚੋਂ
0: ਜੀ
1: ਹੁਣ ਗੱਲ ਇਹ ਆ ਵੀ ਜੇ ਲੁਧਿਆਣੇ ਦੇ ਵਿੱਚੋਂ ਇੰਨੀ ਵੋਟ ਕੱਟੀ ਗਈ ਆ ਤਾਂ ਉੱਥੇ ਪ੍ਰਵਾਸੀ ਦੀ ਵੋਟ ਬਹੁਤ ਜ਼ਿਆਦਾ ਆ ਪਰ ਪ੍ਰਵਾਸੀ ਦੀ ਕਿਉਂ ਨੀ ਕੱਟੀ ਇਹ ਪੰਜਾਬੀਆਂ ਦੀਆਂ ਕਿਉਂ ਵੋਟਾਂ ਕੱਟੀਆਂ ਗਈਆਂ ਹੁਣ ਮਾਨ ਸਾਹਿਬ ਇਹ ਕਹਿੰਦੇ ਆ ਕਿ ਇਹ ਪੰਜਾਬੀ ਜ਼ਿਆਦਾ ਬਾਹਰ ਚਲੇ ਗਏ ਤੁਸੀਂ ਕੈਲਕੂਲੇਟ ਕਰ ਲਓ ਕਿੰਨੇ ਪੰਜਾਬੀ ਬਾਹਰ ਚਲੇ ਗਏ ਤੁਸੀਂ ਕੈਲਕੂਲੇਟ ਕਰ ਲਓ ਜਿਹੜੀ ਵੋਟ ਕੱਟੀ ਪਿਛਲੇ ਵਾਰੀ ਤਾਂ ਪਈਆਂ ਸੀ ਆਹ 5 ਸਾਲਾਂ ਚ ਕਿੰਨੇ ਪੰਜਾਬੀ ਬਾਹਰ ਚਲੇ ਗਏ ਜਿਹੜੀ ਇੰਨੀ ਵੋਟ ਕੱਟੀ ਗਈ ਹੁਣ ਤੁਸੀਂ ਕੈਲਕੂਲੇਟ ਤੁਹਾਨੂੰ ਪਤਾ ਹੀ ਹੋਣਾ ਅਰਸ਼ ਭਾਜੀ ਕਿ 5 ਸਾਲਾਂ ਚ ਕਿੰਨੇ ਕੁ ਪੰਜਾਬੀ ਬਾਹਰ ਗਏ ਆ ਇਹ ਦੇਖਣ ਗੋਰੇ ਇੱਧਰ ਆਉਣਗੇ ਅੱਧੇ ਤਾਂ ਮੇਰੇ ਵਰਗੇ ਨੇ ਪਾਸਪੋਰਟ ਹੀ ਨੀ ਬਣਾਇਆ ਵੀ ਚੱਲ ਗੋਰੇ ਇੱਧਰ ਆ ਜਾਣੇ ਆਪਾਂ ਦੇਖ ਲਾਂਗੇ ਉਹ ਵੀ ਵਾਅਦਾ ਪੂਰਾ ਨੀ ਹੋਇਆ ਗੋਰੇ ਇੱਧਰ ਆਉਣ ਦਾ ਇਹ ਗੱਲ ਅਰਸ਼ ਭਾਜੀ ਇੱਕ ਨਾ ਬਹੁਤ ਸਾਰੇ ਮੇਰੇ ਦਰਸ਼ਕ ਵੀਰ ਆ ਮੈਂ ਟਿੱਪਣੀ ਇਹਨਾਂ ਤੇ ਕੁਛ ਨੀ ਕਰਨੀ ਚਾਹੁੰਦਾ ਕਿ ਮਾਨ ਸਾਹਿਬ ਇੱਕ ਨਾ ਕੀ ਹੁੰਦਾ ਕਿ ਇੱਕ ਭੇਡ ਦਾ ਛੱਪੜ ਦੇ ਵਿੱਚ ਛਾਲ ਮਾਰ ਜਾਂਦੀ ਤੇ ਉਹਨੂੰ ਦੇਖ ਕੇ ਨਾ ਸਾਰੀਆਂ ਭੇਡਾਂ ਛਾਲ ਮਾਰ ਜਾਂਦੀਆਂ ਹੁੰਦੀਆਂ ਆਪਾਂ ਨੂੰ ਪਤਾ ਵੀ ਕਿ ਉਹ ਜਿਹੜੀ ਕਹਿੰਦੇ ਭੇਡ ਰਵੀਰਾ ਬਣੀਆਂ ਪੰਜਾਬ ਦੀ ਕਹਾਵਤ ਹੈ ਭੇਡ

0: ਸਾਡੇ ਪੰਜਾਬੀਆਂ ਦੀਆਂ ਜ਼ਮੀਨਾਂ ਵੇਚੀਆਂ ਜਾਣੀਆਂ, ਸਾਡੇ ਪੰਜਾਬੀਆਂ ਦੀਆਂ ਜ਼ਮੀਨਾਂ ਕੋਆਪਰੇਟ ਘਰਾਣਿਆਂ ਨੂੰ ਰਿਕਵਾਇਰ ਕਰਨੀਆਂ ਪੈਣੀਆਂ, ਫਿਰ ਜਾ ਕੇ ਕਰਜ਼ਾ ਲੈਣਾ. ਹੁਣ ਆਪਾਂ ਨੂੰ ਪਤਾ ਹੀ ਆ ਕਿ ਇੱਕ ਇੱਥੇ ਜੰਮੂ ਖਰੜਾ ਰੋਡ ਬਣ ਰਿਹਾ ਪੰਜਾਬ ਦੇ ਵਿੱਚ, ਉਹਦਾ ਕਿੰਨਾ ਵਿਰੋਧ ਹੋ ਰਿਹਾ. ਪੰਜਾਬੀਆਂ ਦੀਆਂ ਜ਼ਮੀਨਾਂ ਰਿਕਵਾਇਰ ਕੀਤੀਆਂ ਗਈਆਂ ਉਹਦੇ ਵਿੱਚ, ਕਿੰਨੇ ਪਿੰਡਾਂ ਦੀਆਂ ਜ਼ਮੀਨਾਂ ਰਿਕਵਾਇਰ ਕੀਤੀਆਂ ਗਈਆਂ. ਅੱਜ ਕਿਹੜੇ ਜਿੰਨੇ ਇੱਥੇ ਮੇਰੇ ਵੀਰ ਸੁਣਦੇ ਆ ਜਿਹੜੇ ਰੇਡੀਓ ਚੈਨਲ ਆਪਣਾ, ਉਹ ਦੱਸ ਦੋ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਬੈਠੇ, ਤੁਹਾਡੀਆਂ ਕਿੰਨੀਆਂ ਕਿੰਨੀਆਂ ਕੁ ਜ਼ਮੀਨਾਂ ਰਹਿ ਗਈਆਂ ਸੇਫ, ਜਿਹੜੀਆਂ ਤੁਸੀਂ ਇੱਥੇ ਛੱਡ ਕੇ ਗਏ ਆ. 100 ਚੋਂ ਮਿਲਣ ਦਾ 95% ਲੋਕਾਂ ਕੋਲੇ, ਸੋਰੀ 30% ਲੋਕਾਂ ਕੋਲ ਜ਼ਮੀਨਾਂ ਹੋਣਗੀਆਂ, 70% ਦਾ ਲੋਕੀ ਵੇਚਦੇ ਜ਼ਮੀਨਾਂ. ਉਹਨਾਂ ਨੂੰ ਪਤਾ ਪੰਜਾਬ ਦੇ ਹਾਲਾਤ ਕੀ ਹੈ, ਕੈਨੇਡਾ ਵਾਲਿਆਂ ਨੂੰ ਵੀ ਪਤਾ ਇੱਥੇ ਜ਼ਮੀਨਾਂ ਸੜਕਾਂ ਸੇਫ ਹੀ ਨਹੀਂ, ਇੱਥੇ ਕੋਈ ਹੋਰ ਨਾ ਪਲੋ ਜਿਹਨੂੰ ਮਾਮਲੇ ਦੇ ਉੱਤੇ ਹੋਣੀ ਨੀ ਛੱਡਣੀ, ਫਿਰ ਉਹਨੂੰ ਪੈਸੇ ਦੇ ਕੇ ਮਿੰਨਤਾਂ ਕਰਕੇ ਛੁਡਾਉਣੀਆਂ ਪੈਣੀਆਂ, ਜਾਂ ਗੁੰਡੇ ਭੇਜਣੇ ਪੈਣੇ, ਗੁੰਡੇ ਪੈਸੇ ਲੈਣਗੇ ਪੁਲਿਸ ਪੈਸਾ ਲਊ, ਮੁੜ ਕੇ ਗਾਹ ਜਾ ਕੇ ਕੀ ਰਿਜ਼ਲਟ ਨਿਕਲਣਾ ਉਹ ਕਿਸੇ ਨੂੰ ਨੀ ਪਤਾ. ਇਸ ਕਰਕੇ ਅੱਧੇ ਪੰਜਾਬੀ ਤਾਂ ਵੇਚ ਕੇ ਜ਼ਮੀਨ, ਹੁਣ ਤਾਂ ਜ਼ਮੀਨਾਂ ਰਹੀ ਥੋੜੀਆਂ ਗਈਆਂ. ਤੇ ਉਹ ਵੀ ਜੇ ਅਸੀਂ ਕਹਿ ਦਈਏ ਵੀ ਪੰਜਾਬ ਦੀ ਸੁੱਖ ਸਹੂਲਤ ਮਾਨ ਸਾਹਿਬ ਇਹ ਕਰ ਰਹੇ ਪੰਜਾਬ ਦੀ ਖਾਤਰ,
1: ਜੀ ਜੀ,
0: ਪੰਜਾਬ ਦੀ ਖਾਤਰ ਉਹ ਕਰ ਰਹੇ ਆ, ਇਹ ਕਰ ਰਹੇ ਆ,
1: ਜੀ ਜੀ ਜੀ,
0: ਤੇ ਬਈ ਪੰਜਾਬ ਦੀ ਖਾਤਰ ਸਾਨੂੰ ਸਾਰੀਆਂ ਸਹੂਲਤਾਂ ਦਿੱਤੇ ਮਾਨ ਸਾਹਿਬ, ਤਾਂ ਫਿਰ ਮੈਨੂੰ ਇਹ ਹੈਰਾਨੀ ਵਾਲੀ ਗੱਲ ਇਹ ਹੋਣੀ ਆ ਕਿ ਬਈ ਐਸਾ ਦਿਨ ਆ ਜਾਣਾ ਜਿੱਥੇ ਆਪਾਂ ਕੱਲ ਵੀ ਕੀਤਾ ਸੀ ਕਿ ਪੰਜਾਬ ਨੂੰ ਕਿਤੇ ਨਾ ਕਿਤੇ ਗਹਿਣੇ ਨਾ ਕਰਨਾ ਪੈ ਜੇ, ਇਹ ਹਾਲਾਤ ਨਾ ਹੋ ਜਾਣ ਪੰਜਾਬ ਦੀ ਸਰਕਾਰਾਂ ਦੇ ਵਿੱਚ, ਕਿਉਂਕਿ ਜਿੰਨਾ ਕਰਜ਼ਾ ਇਸ ਸਰਕਾਰ ਦੇ ਵਿੱਚ ਸਿਰ ਤੇ ਹੋਇਆ, ਮੈਨੂੰ ਲੱਗਦਾ 70 ਸਾਲ ਚ ਕਿਤੇ ਸਿਰ ਤੇ ਹੋਏ ਨੀ ਅਰਸ਼ ਭਾਜੀ. ਹੁਣ ਹਾਸੇ ਵਾਲੀ ਗੱਲ ਇਹ ਆ ਕਿ ਭਗਤ ਵੀ ਸੁਣਦੇ ਹੋਣਗੇ ਉਹਨਾਂ ਦੇ, ਕਿ ਪਹਿਲਾ ਮੁੱਖ ਮੰਤਰੀ 70 ਸਾਲ ਦੇ ਵਿੱਚ ਜਿਹੜਾ ਸ਼ੀਸ਼ੇ ਦੇ ਬੁਲਟ ਪਰੂਫ ਦੇ ਵਿੱਚ ਖੜ ਕੇ ਭਾਸ਼ਣ ਦਿੰਦਾ, 70 ਸਾਲ ਦੇ ਵਿੱਚ ਪਹਿਲਾ ਮੁੱਖ ਮੰਤਰੀ ਆ. ਹੁਣ ਜਦੋਂ ਤੁਸੀਂ ਕੰਮ ਹੀ ਐਸੇ ਅਰਸ਼ ਭਾਜੀ ਕਰੋਗੇ ਤੇ ਫਿਰ ਤੁਹਾਨੂੰ ਬੁਲਟ ਪਰੂਫ ਚ ਖੜਨ ਦੀ ਲੋੜ ਹੀ ਨੀ ਪੈਣੀ, ਜਿੱਥੇ ਮਾਨ ਸਾਹਿਬ ਕਹਿੰਦੇ ਸੀ ਮੈਂ ਤਾਂ ਕੋਈ ਸਿਕਿਉਰਿਟੀ ਗਾਰਡ ਹੀ ਨੀ ਲੈਣਾ, ਮੇਰੇ ਨਾਲ ਕਾਫਲੇ ਨੀ ਚੱਲਦੇ, ਉਹਨਾਂ ਨਾਲ ਇੰਨੀਆਂ ਗੱਡੀਆਂ ਚੱਲਦੀਆਂ, ਮੇਰੇ ਨਾਲ ਤਾਂ ਗੱਡੀਆਂ ਨੀ ਚੱਲਣੀਆਂ ਇੰਨੀਆਂ. ਤੇ ਅੱਜ ਮਾਨ ਸਾਹਿਬ ਸ਼ੀਸ਼ੇ ਵਿੱਚ ਬੁਲਟ ਪਰੂਫ ਚ ਖੜ ਕੇ ਭਾਸ਼ਣ ਦਿੰਦੇ ਆ, ਜਿੱਥੇ ਵੀ ਜਾਂਦੇ ਆ ਵੱਡੀਆਂ ਵੱਡੀਆਂ ਸਟੇਜਾਂ ਤੇ ਭਾਸ਼ਣ ਦਿੰਦੇ ਆ, ਉਹ ਵੀ ਬੁਲਟ ਪਰੂਫ ਦੇ ਵਿੱਚ ਖੜੇ ਹੁੰਦੇ ਆ. ਤੇ ਫਿਰ ਐਸੇ ਕੰਮ ਹੀ ਨਾ ਕਰੋ ਅਰਸ਼ ਭਾਜੀ ਜੋ ਤੁਹਾਨੂੰ ਐਸੀ ਨੌਬਤ ਲਿਆ ਦੇਣ. ਪਰ ਵੱਡੀ ਗੱਲ ਇਹ ਕਿ ਗੁਰੂ ਦੋਖੀ ਵੀ ਕਿਹਾ ਗਿਆ ਅਕਾਲ ਤਖ਼ਤ ਵੱਲੋਂ, ਔਰ ਅੱਜ ਇਹ ਵੀ ਟਿੱਪਣੀਆਂ ਉੱਠ ਰਹੀਆਂ ਕਿ ਜੇਕਰ ਤੁਸੀਂ ਅਕਾਲ ਤਖ਼ਤ ਦਾ ਮੱਥਾ ਲਾਉਂਗੇ ਤਾਂ ਫਿਰ ਤੁਹਾਨੂੰ ਸ਼ੀਸ਼ਿਆਂ ਚ ਖੜ ਕੇ ਹੀ ਭਾਸ਼ਣ ਦੇਣੇ ਪੈਣੇ ਆ, ਫਿਰ ਤੁਸੀਂ ਇਹ ਨਾ ਸੋਚਿਓ ਕਿ ਤੁਹਾਨੂੰ ਚੰਗੀ ਨੀਂਦ ਆਜੂਗੀ. ਹੁਣ ਅੱਜ ਆਪਾਂ ਨੂੰ ਪਤਾ ਵੀ ਹਾਲਾਤ ਕਿਹੋ ਜਿਹੇ ਹੋਏ ਵੇ, ਬੀਤੇ ਦਿਨ ਆਪਾਂ ਨੂੰ ਇਹ ਵੀ ਪਤਾ ਕਿ ਮੋਹਾਲੀ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਵੀ ਹੋ ਗਈ ਸੀ ਮਾਨ ਸਾਹਿਬ ਜਦੋਂ ਜ਼ਿਆਦਾ ਮਾਮਲਾ ਵੱਧ ਗਿਆ ਸੀਗਾ. ਇਸ ਕਰਕੇ ਕੋਈ ਵੀ ਅਰਸ਼ ਭਾਜੀ ਕੰਮ ਬੋਲਦੇ, ਹਰ ਵਾਰੀ ਇਹ ਇਸ਼ਤਿਹਾਰਾਂ ਤੇ ਵੀ ਲਿਖਿਆ ਹੁੰਦਾ, ਮਾਨ ਸਾਹਿਬ ਦੇ ਇਸ਼ਤਿਹਾਰਾਂ ਤੇ ਲਿਖਿਆ ਵਾ ਕਿ ਕੰਮ ਬੋਲਦੇ ਆ, ਸਾਡੇ ਕੰਮ ਬੋਲਦੇ ਆ. ਜੇਕਰ ਤੁਹਾਡੇ ਕੰਮ ਬੋਲਦੇ ਆ ਫਿਰ 70 ਸਾਲਾਂ ਚ ਅੱਜ ਤੀਕਰ ਮੈਂ ਇਹ ਨੀ ਕਹਿੰਦਾ ਕਿ ਬਾਕੀਆਂ ਸਰਕਾਰਾਂ ਚੰਗੀਆਂ, ਬਾਕੀ ਨੇ ਵੀ ਪੰਜਾਬ ਦੇ ਹਾਲਾਤ ਉਹੀ ਕੀਤੇ, ਪਰ ਇਹ ਪਹਿਲਾ ਮੁੱਖ ਮੰਤਰੀ ਆ ਜਿਹੜਾ ਸ਼ੀਸ਼ੇ ਬੁਲਟ ਪਰੂਫ ਸ਼ੀਸ਼ਿਆਂ ਦੇ ਵਿੱਚ ਖੜ ਕੇ ਭਾਸ਼ਣ ਦਿੰਦਾ, ਜਿੱਥੇ ਵੀ ਜਾਂਦਾ ਬੁਲਟ ਪਰੂਫ ਸ਼ੀਸ਼ੇ ਰੱਖ ਕੇ ਨਾਲ ਜਾਂਦਾ, ਉਹ ਕੈਮਲ ਨਾਲ ਬਣਿਆ ਬਣਾਇਆ ਜਾਂਦਾ ਗੱਡੀ ਦੇ ਵਿੱਚ ਰੱਖ ਕੇ, ਇਹਨੇ ਉੱਤੋਂ ਦੀ ਖੜਾ ਦਿੰਦੇ ਆ ਖੜੇ ਦੇ ਕੈਮਲ ਪਾ ਦਿੰਦੇ, ਇਹ ਕੈਮਲ ਚ ਖੜ ਕੇ ਬੋਲਦਾ. ਦੇਖੋ ਕੈਸਾ ਸਮਾਂ ਆਇਆ ਹੋਇਆ ਵੀ ਏਦਾਂ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ
1: ਜੀ ਜੀ ਜੀ
0: ਪਾਰਟੀਆਂ ਉਹ ਸ਼ੀਸ਼ਾ ਖੜ ਖੜ ਕੇ ਭਾਸ਼ਣ ਦੇਵੇ, ਉਹ ਵੀ ਬੁਲਟ ਪਰੂਫ ਦੇ ਵਿੱਚ. ਭਾਜੀ ਇੱਥੋਂ ਤੁਹਾਡੇ ਕੰਮ ਬੋਲਦੇ ਤੇ ਤੁਸੀਂ ਪੰਜਾਬ ਦੇ ਭਲੇ ਲਈ ਨੀ ਇੱਥੇ ਆਏ, ਇਹ ਤਾਂ ਤੁਸੀਂ ਆਪਣੇ ਉੱਤੇ ਤਿਜੋਰੀਆਂ ਭਰਨ ਲਈ ਜਾਂਦੇ ਹੋਏ.
1: ਬਹੁਤ ਬਹੁਤ ਸ਼ੁਕਰੀਆ ਰਾਣਾ ਜੀ, ਤੁਸੀਂ ਆਪਣੇ ਵਿਚਾਰ ਆਉਣ ਦੀ ਦਿੱਤੇ ਜੀ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਣਗੇ ਮੁਲਾਕਾਤ. ਧੰਨਵਾਦ, ਥੈਂਕ ਯੂ ਸੋ ਮਚ. ਥੈਂਕ ਯੂ ਜੀ, ਥੈਂਕ ਯੂ ਜੀ. ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ, ਸ਼ਹਿਰ ਜਗਰਾਓਂ ਤੋਂ. ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ. ਵਕਤ ਹੁਣ ਨਿੱਕੀ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਬਹੁਤ ਸਾਰੀਆਂ ਖ਼ਬਰਾਂ ਲੋਕਲ ਸਾਡੇ ਸ਼ਹਿਰ ਦੇ ਵਿੱਚ ਵਾਪਰ ਰਹੀਆਂ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ. ਇੰਟਰਨੈਸ਼ਨਲ ਨਿਊਜ਼ ਦੇ ਇੱਕ ਵਿਸ਼ੇਸ਼ ਬੁਲੇਟਿਨ ਵੀ ਲੈ ਕੇ ਆਵਾਂਗੇ, ਜੋ ਯੂਕਰੇਨ ਦੇ ਵਿੱਚ ਹੋ ਰਿਹਾ ਜੀ, ਜੋ ਮਿਡਲ ਈਸਟ ਦੇ ਵਿੱਚ ਹੋ ਰਿਹਾ, ਜੋ ਗਾਜ਼ਾ ਦੇ ਵਿੱਚ ਹੋ ਰਿਹਾ, ਜੋ ਯਾਮਿਨ ਦੇ ਵਿੱਚ ਹੋ ਰਿਹਾ, ਜੋ ਕਹਿ ਲਓ ਕਿ ਅਫਰੀਕਾ ਦੇ ਵਿੱਚ ਹੋ ਰਿਹਾ, ਉਹਦੇ ਬਾਰੇ ਗੱਲਬਾਤ ਕਰਾਂਗੇ ਜੀ. ਕਾਫੀ ਵਰਲਡ ਵਾਈਡ ਨਿਊਜ਼ ਤੁਹਾਨੂੰ ਇਕੱਤਰ ਕੀਤੀਆਂ ਨੇ ਉਹਦੇ ਬਾਰੇ, ਤੇ ਬਹੁਤ ਸਾਰੀ ਹੋਰ ਗੀਤ ਸੰਗੀਤ. ਤੁਸੀਂ ਆਪਣਾ ਮਨਪਸੰਦ ਦਾ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਇਸ ਮਾਧਿਅਮ ਦੇ,
2: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ
1: ਦੀ ਏਅਰ. ਤੇ ਸਟੂਡੀਓ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਤਾਂ 905-813-1320 ਤੇ ਆਨ ਏਅਰ ਆ ਕੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ. ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ.

0: ਹੋਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
2: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਅ ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
1: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਰਸਿਮਰਨ ਸਿੰਘ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਲਈ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਕੁਈਨਜ਼ ਮੈਨਰ ਬਰੈਂਪਟਨ ਵਿਚ ਅਸੀਂ ਆਪਣਾ ਕੈਂਪੇਨ ਲਾਂਚ ਕਰ ਰਹੇ ਹਾਂ।
4: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: शहर दी आवाज, दिला दी पुकार, योर सिटी योर वॉइस योर रेडियो स्टार आ गया फिर तो एक बार तुहाड़ा अपना CJMR 1320 CJMR 1320।
1: तुसी सुन रहे हो चावला न्यूज नेटवर्क टोरंटो CNN टोरंटो।
2: एक बार फिर तो स्वागत है प्रोग्राम दे विच। 2:10 हो चुके ने जी एंड तुसी सुन रहे हो चावला न्यूज नेटवर्क टोरंटो। इलेक्शंस इलेक्शंस इलेक्शंस 26 अक्टूबर नू इलेक्शंस होन जा रहे ने, एडवांस पोलिंग होन जा रहे ने। वक वक कैंडिडेट अपने अंदाज दे नाल डोर नॉकिंग कर रहे जी, अपने अंदाज दे नाल अपना फर्ज निभा रहे जी। मैं बस एक हाथ जोड़ के बेनती करना चाहवांगा कि यारो प्लीज डू गो एंड वोट। एक राइट या एक चेंजिंग ऑफ योर सिटी द राइट या तुसी चाहते हो कि थोड़ा शहर थोड़ा वार्ड वो बदलाव लैके आवे तो गाइज प्लीज बजाय साडे नाल गल कल नालों कल्पन नालों थानू जे लगता है कि जेडे मौजूदा सरकार है इस वेले चला रही है वह वधिया काम कर रही है जी उन्होंने वोट पाओ। चेंज लैके आना चाहते हो तो उन्होंने वोट पाओ। पर जिन्ना चिर तुसी अपना कंसर्न इजहार नहीं करोगे ना उन्होंने पता लगना तो ना वो चेंज आना। सो प्लीज गाइज एक बेनती है कि डू गो आउट एंड वोट। असि बार बार ये कह रहे हैं कि डू गो आउट एंड वोट। वोट ये नहीं कि धक्के नाल वोट करना पड़ा, नो यू शुड वोट। बच्चे जिहड़े 18 साल तो वध हो रहे ने आई नो दे विल गो वोट। दे वांट अ न्यू चेंज, दे वांट के साडा जिहड़ा ब्रैम्पटन शहर है फ्लावर सिटी है वो एक वधिया फ्लावर बन के आवे बार। सो गाइज थोड़ा जिहड़ा वोट आ वो थोड़े वार्ड नू बहुत चेंज कर सकता है। आई नो तुसी चेंजेस चाहते हो, आई नो यू वांट देम डन राइट अवे, बट इन ऑर्डर फॉर दैट टू हैपन गल्लां तुसी रेडियो ते फोन ते साडे नाल घट 26 अक्टूबर ते जाके वोट पाओ। मेक दैट परसेंटेज जिहड़ा वोट परसेंटेज 20-30% आ उहनू 90 तक लैके आओ तां असी कहांगे यार आ वेखो ए आ वोट। इनू कहंदे वोट। ते वक वक कैंडिडेट्स साडे शो दे विच कुछ टाइम मतलब 10-15 मिनट दे विच विच आ जाणगे, किहड़े किहड़े नुमाइंदे आउंदे ने आपां उहनां नाल गल्लबात करांगे। ये सारे जिन्ने भी असी इंटरव्यूज कर रहे ने ये पेड ने जी, ते ये सारे सारे पेड अनाउंसमेंट्स ने, पेड इंटरव्यूज असी कर रहे हैं। 2:15 हो चुके ने, आओ फिर कुछ लोकल न्यूज तुहाडे नाल करदे हां सांझे। इस नूं फेयर प्राइस ट्रक रिपेयर सेंटर तों साडे वड्डे वीर हैप्पी बडियाल अते सुखा ढेसी वीर वल्लों स्पोंसर कीता जांदा जी। वन गुड मार्क प्लेस ईटोबिको दे विच तुसी अगर अपने ट्रक दा काम करवाउणा चाहुंदे हो ए टू जेड, कहिंदे हौली हौली किश्तां दे विच वी तुसी एक पेमेंट प्लान बना सकदे हो। हैप्पी बडियाल ते सुखा ढेसी वीर साडे डे वन तों ਜਦੋਂ ਪਤਾ ਲੱਗਾ ਕਿ 1300 ਸਾਡੀ ਝੋਲੀ ਚ ਆਇਆ ਵੀਰਾਂ ਨੇ ਐਨ ਸ਼ਾਬਾਸ਼ੀ ਦਿੱਤੀ ਜੀ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਡੇ ਵਨ ਤੋਂ ਸਾਡਾ ਸਾਥ ਦਿੱਤਾ ਜੀ। ਸੋ ਵੀਰ ਹੈਪੀ ਪਟਿਆਲ ਤੇ ਸੁੱਖਾ ਢੇਸੀ ਵੀਰ ਕੋ ਜਾਓ ਅਗਰ ਤੁਸੀਂ ਆਪਣਾ ਟਰੱਕ ਅਤੇ ਇੰਜਨ ਦਾ ਕੰਮ ਕਰਾਉਣਾ ਚਾਹੁੰਦੇ ਹੋ। ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿੱਚ ਕੰਮ ਦੋ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਜੀ 15 ਸਾਲ ਤੋਂ ਵੱਧ ਤਜੁਰਬਾ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਵੱਲੋਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੀਆ ਜੀ। OCI PR ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਤਾਂ ਕਟਾਰੀਆ ਟੂਰ ਐਂਡ ਟਰੈਵਲ 905-678-1200। ਜਿਹੜਾ ਕੱਲ ਜਹਾਜ਼ ਭਾਵ ਏਅਰਪਲੇਨ ਏਅਰ ਐਂਬੂਲੈਂਸ US ਈਸਟ ਕੋਸਟ ਦੇ ਵਿੱਚੋਂ ਮਿਸਿੰਗ ਹੈ ਉਹ ਕਨਫਰਮ ਹੋ ਚੁੱਕਾ ਹੈ ਕਿ ਪਲੇਨ ਕਰੈਸ਼ ਹੋਇਆ ਹੈ ਤੇ ਜਿਹੜੇ ਸਰਚ ਹੈ ਉਹ ਇਸ ਵੇਲੇ ਵੱਡੀ ਤਾਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪਲੇਨਸ ਦੇ ਡਿਬਰੀਜ਼ ਲੱਭੇ ਗਏ ਜੀ 20 miles ਆਫ ਦ US ਕੋਸਟ ਤੇ ਪ੍ਰਾਇਓਰਟੀ ਇਹ ਹੈ ਕਿ ਜਿਹੜੇ 6 ਜਾਣੇ ਸੀ ਇਸ ਏਅਰਕ੍ਰਾਫਟ ਦੇ ਵਿੱਚ ਜਿਹੜੇ US ਕੋਸਟ ਗਾਰਡ ਹੈਗੇ ਨੇ ਜੀ ਉਹਨਾਂ ਵੱਲੋਂ ਵੱਡੀ ਤਾਦਾਦ ਦੇ ਵਿੱਚ ਇਸ ਜਹਾਜ਼ ਦੇ ਜਿਹੜੇ ਵੀ ਪਲੇਨਸ ਦੇ ਜਿਹੜੇ ਪਾਰਟਸ ਨੇ ਉਹ ਲੱਭ ਤਾਂ ਗਏ ਨੇ ਪਰ ਹੁਣ ਲੱਭ ਰਹੇ ਨੇ ਕਿ ਕੋਈ ਸਰਵਾਈਵਰ ਕੋਈ ਕਰਿਸ਼ਮਾ ਆ ਜਾਵੇ ਕੈਪਟਨ ਤੋਂ ਲੈ ਕੇ ਕੈਨੇਡੀਅਨਸ ਜਿਹੜੇ ਆਨ ਬੋਰਡ ਸਨ ਬਿਕਾਜ਼ ਇਹ ਪਲੇਨ ਹੈ ਜੀ ਇਹ ਹੈਮਿਲਟਨ ਬੇਸਡ ਮੈਡੀਕਲ ਇਵੈਕੂਏਸ਼ਨ ਕੰਪਨੀ ਲੈਟੀਟਿਊਡ ਏਅਰ ਐਂਬੂਲੈਂਸ ਵੱਲੋਂ ਇਹ ਇੱਕ ਪੇਸ਼ੈਂਟ ਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਸੀ ਬਰਮੂਡਾ ਟੂ ਬੋਸਟਨ ਜਦੋਂ 1:30 ਤੇ ਇਹ ਜਹਾਜ਼ ਕਰੈਸ਼ ਹੋਇਆ। 6 ਜਾਣੇ ਸਨ, 4 ਕੈਨੇਡੀਅਨ ਸਨ, 2 ਬਰਮੂਡਾ ਦੇ ਨੈਸ਼ਨਲ ਸਨ ਤੇ ਹੁਣ ਪੁਲਿਸ ਅਤੇ ਜਿਹੜੇ ਗਰਾਊਂਡ ਤੇ ਪਲੇਨ ਦੇ ਡਿਬਰੀ ਹੈ ਉਹ ਤਾਂ ਲੱਭ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਦੀਆਂ ਬਾਡੀਜ਼ ਨਹੀਂ ਲੱਭੀਆਂ ਗਈਆਂ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਨਾਰਥ ਯੋਰਕ ਦੇ ਵਿਚ ਇਕ ਮੋਟਰਸਾਈਕਲਿਸਟ ਨੂੰ ਕਾਫੀ ਜ਼ਖਮੀ ਭਾਵ ਕਾਫੀ ਸੱਟਾਂ ਲੱਗੀਆਂ ਨੇ ਜੀ। ਐਮਰਜੈਂਸੀ ਕਰੂਜ਼ ਨੂੰ ਬੁਲਾਇਆ ਗਿਆ ਜੀ ਐਲ ਰੋਡ ਅਤੇ ਵਿਲਸਨ ਐਵਨਿਊ ਏਰੀਆ ਦੇ ਵਿਚ 4:55 ਦੇ ਵਿਚ ਜਦੋਂ 2 ਗੱਡੀਆਂ ਆਪਸ ਦੇ ਵਿਚ ਟਕਰਾਈਆਂ। ਪੁਲਿਸ ਦੇ ਮੁਤਾਬਕ ਮੋਟਰਸਾਈਕਲਿਸਟ ਨੂੰ ਇਕ ਗੱਡੀ ਦੇ ਨਾਲ ਟੱਕਰ ਹੋਈ ਜੋ ਟਰਾਮਾ ਸੈਂਟਰ ਦੇ ਵਿਚ ਸੀਰੀਅਸ ਐਂਡ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੈਰਾਮੈਡਿਕਸ ਨੇ ਜਿਹੜੇ ਵਿਅਕਤੀ ਗੱਡੀ ਚਲਾ ਰਿਹਾ ਸੀ ਉਸ ਨੂੰ ਵੀ ਹਾਸਪਿਟਲ ਦੇ ਵਿਚ ਪਹੁੰਚਾਇਆ ਗਿਆ। ਸਰਕਮਸਟੈਂਸਿਸ ਕਾਫੀ ਸੀਰੀਅਸ ਨਜ਼ਰ ਆ ਰਹੀਆਂ ਨੇ। ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜੀ ਇਕ ਆਦਮੀ ਦੀ ਮੌਤ ਨੀਅਰ ਯੋਰਕ ਯੂਨੀਵਰਸਿਟੀ ਤੇ ਇਹ ਵਾਰਦਾਤ ਵਾਪਰੀ। ਇਨਵੈਸਟੀਗੇਟਰਸ ਨੂੰ ਬੁਲਾਇਆ ਗਿਆ ਜੀ ਅੱਜ ਸਵੇਰੇ 2 ਵਜੇ। ਪੁਲਿਸ ਦੇ ਮੁਤਾਬਕ ਇਕ ਵਹੀਕਲ ਦੇ ਨਾਲ ਇਸ ਆਦਮੀ ਦੀ ਟੱਕਰ ਹੋਈ। ਕਿਹਾ ਜਾ ਰਿਹਾ ਕਿ 30 ਦੀ ਉਮਰ ਹੈ ਜਿਸ ਦੇ ਵਿਚ ਪਤਾ ਲੱਗ ਰਿਹਾ ਕਿ ਉਸ ਦੀ ਮੌਤ ਥਾਂ ਹੋ ਚੁੱਕੀ ਸੀ ਤੇ ਡਰਾਈਵਰ ਆਫ ਦ ਵਹੀਕਲ ਰਿਮੇਨਡ ਆਨ ਸੀਨ ਬਟ ਹਾਲੇ ਤੱਕ ਹੋਇਆ ਕਿਸ ਤਰ੍ਹਾਂ ਕਿਸ ਦੀ ਫਾਲਟ ਸੀ ਕਿਸ ਦੀ ਗਲਤੀ ਹੈ ਇਹ ਹਾਲੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਉਧਰੋਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਜੀ 2 ਸਟੈਬਿੰਗਸ ਸਕਾਰਬਰੋ ਦੇ ਵਿਚ ਤੇ ਇਕ ਡਾਊਨ ਟਾਊਨ ਟੋਰਾਂਟੋ ਦੇ ਵਿਚ। ਕਿਹਾ ਜਾ ਰਿਹਾ ਕਿ ਦੋਨਾਂ ਦਾ ਜੋ ਤਾਲਮੇਲ ਹੈ ਜੀ ਉਹ ਇਕੋ ਰਾਤ ਨੂੰ ਦੋਨੋ ਸਟੈਬਿੰਗਸ ਹੋਈਆਂ ਨੇ। ਪੁਲਿਸ ਦੇ ਮੁਤਾਬਕ ਇਹ ਲਾਰੈਂਸ ਐਵਨਿਊ ਈਸਟ ਤੇ ਮਾਰਕਮ ਰੋਡ ਦੇ ਏਰੀਆ ਦੇ ਵਿਚ ਇਹ 3 ਵਜੇ ਸਵੇਰੇ ਇਹ ਵਾਰਦਾਤ ਵਾਪਰੀ। ਪੁਲਿਸ ਦੇ ਮੁਤਾਬਕ ਜਦੋਂ ਪੁਲਿਸ ਪਹੁੰਚੀ ਆਨ ਸੀਨ ਤਾਂ ਦੇਖਿਆ ਇਕ ਆਦਮੀ ਕਾਫੀ ਸੱਟਾਂ ਉਸਨੂੰ ਜ਼ਖਮੀ ਪਾਇਆ ਗਿਆ ਐਂਡ ਪੁਲਿਸ ਦੇ ਮੁਤਾਬਕ ਜਿਸ ਵਿਅਕਤੀ ਨੇ ਚਾਕੂ ਮਾਰਿਆ ਇਹ ਉਹੀ ਵਿਅਕਤੀ ਹੈ ਜਿਸਨੇ ਡਾਊਨ ਟਾਊਨ ਟੋਰਾਂਟੋ ਦੇ ਵਿਚ 3 ਵਜੇ ਫਿਰ ਦੁਬਾਰਾ ਸੋਰੀ 3:30 ਤੇ ਫਿਰ ਦੁਬਾਰਾ ਉਹੀ ਹਰਕਤ ਕੀਤੀ ਐਂਡ ਉਸ ਨੂੰ ਪੁਲਿਸ ਦੇ ਹਵਾਲੇ ਇਸ ਵੇਲੇ ਪੁਲਿਸ ਸੋਰੀ ਲੱਭ ਰਹੀ ਹੈ ਜੀ ਉਸ ਆਦਮੀ ਨੂੰ ਜਿਸਨੇ ਦੋਨੋ ਜਗ੍ਹਾ ਤੇ ਸਕਾਰਬਰੋ ਅਤੇ ਡਾਊਨ ਟਾਊਨ ਟੋਰਾਂਟੋ ਦੇ ਵਿਚ ਇਕੋ ਹੀ ਟੀਮ ਦੇ ਮੈਂਬਰ ਹੈ ਜਿਨ੍ਹਾਂ ਨੇ ਇਹ ਚਾਕੂ ਉਤੇ ਵਾਰ ਕੀਤਾ ਗਿਆ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। 2:20 ਹੋ ਚੁੱਕੇ ਨੇ ਤੇ ਹਾਲੇ ਤਾਂ ਬਹੁਤ ਸਾਰੀ ਖ਼ਬਰਾਂ ਪੈਂਡਿੰਗ ਨੇ ਜੀ ਪਰੰਤੂ ਇਹਨਾਂ ਖ਼ਬਰਾਂ ਦੇ ਵਿਸ਼ੇਸ਼ ਬੁਲੇਟਿਨ ਨੂੰ ਸਪਾਂਸਰ ਕਰ ਰਹੇ ਹਨ ਕਟਾਰੀਆ ਟੂਰ ਐਂਡ ਟਰੈਵਲਸ ਤੋਂ ਵੀਰ ਅਵਤਾਰ ਕਟਾਰੇ ਜੀ ਜੋ ਲਾਈਨ ਤੇ ਜੁੜ ਚੁੱਕੇ ਨੇ। OCI PR ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਜੀ ਆ ਚੁੱਕੇ ਨੇ। 9056781200 ਕੀ ਕੁਛ ਨਵਾਂ ਡੀਲਸ ਲੈ ਕੇ ਆਏ ਨੇ ਸਾਡੇ ਸਰੋਤਿਆਂ ਦੇ ਵਾਸਤੇ ਆਓ ਫਿਰ ਜਾਣਦੇ ਹਾਂ। ਅਵਤਾਰ ਜੀ ਵੈਰੀ ਵੈਰੀ ਗੁੱਡ ਆਫਟਰਨੂਨ।
3: ਵੈਰੀ ਵੈਰੀ ਗੁੱਡ ਆਫਟਰਨੂਨ ਅਰਸ਼ ਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਕੀ ਹਾਲ ਚਾਲ? ਠੀਕ ਠਾਕ ਹੋ?
3: ਬਿਲਕੁਲ ਠੀਕ ਹੈ ਜੀ, ਬਾਬਾ ਜੀ ਦੀ ਮਿਹਰ ਹੈ। ਤੁਸੀਂ ਸੁਣਾਓ, ਠੀਕ ਹੋ?
2: ਬਹੁਤ ਵਧੀਆ ਜੀ। ਅਵਤਾਰ ਜੀ, ਅਕਤੂਬਰ ਦਾ ਮਹੀਨਾ ਉਹ ਵੀ ਅੱਜ ਸੁੱਖ ਨਾਲ ਦੇਖੋ 4 ਤਰੀਕ ਹੋ ਚੁੱਕੀ ਹੈ ਤੇ ਇਹ ਉਹ ਮਹੀਨਾ ਆ ਜੋ ਆਪਾਂ ਕਹਿ ਸਕਦੇ ਕਿ ਆਲਮੋਸਟ ਫੈਸਟੀਵਲ ਇਹ ਮਹੀਨਾ ਜਿਹੜਾ ਹੁੰਦਾ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਨਾ ਐਕਸਾਈਟਮੈਂਟ ਜਿਹਾ ਪੈਦਾ ਕਰਦਾ ਜੀ। ਦੀਵਾਲੀ ਆ ਰਹੀ ਹੈ ਜੀ, ਹੈਲੋਵੀਨ, ਕ੍ਰਿਸਮਸ, ਬਸੰਤ, ਲੋਹੜੀ, ਇਹ ਜਿਹੜਾ ਫੈਸਟੀਵਲ ਸੀਜ਼ਨ ਹੁਣ ਸ਼ੁਰੂ ਹੋਣ ਜਾ ਰਿਹਾ ਜੀ, ਤੇ ਕਾਫੀ ਲੋਕਾਂ ਨੇ ਆਪਣੀਆਂ ਪਲੈਨਿੰਗਾਂ ਕਰਨੀਆਂ ਹੁੰਦੀਆਂ ਨੇ, ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ 6 ਮਹੀਨੇ ਇੱਥੇ 6 ਮਹੀਨੇ ਉੱਥੇ, ਕੋਈ ਵਿਆਹ ਸ਼ਾਦੀ, ਕੋਈ ਤਿਉਹਾਰ ਦੇਖਣਾ ਹੋਵੇ, ਤਾਂ ਆ ਇਹ ਉਹ ਕ੍ਰਿਟੀਕਲ ਮਹੀਨਾ ਹੈ ਬਿਕਾਜ਼ ਇਸ ਮਹੀਨੇ ਦੇ ਵਿੱਚ ਕਾਫੀ ਪਲੈਨਿੰਗਸ ਹੁੰਦੀਆਂ ਨੇ। ਸੋ ਦੱਸੋ ਵੀ ਸਾਡੇ ਸਰੋਤਿਆਂ ਨੂੰ ਕੀ ਕੁਛ ਨਵਾਂ ਡੀਲਸ ਲੈ ਕੇ ਆਏ ਜੀ।
3: ਬਿਲਕੁਲ ਜੀ ਬਿਲਕੁਲ, ਸਾਰਾ ਤੁਸੀਂ ਕਹਿ ਦਿੱਤਾ ਪਰ ਦੁਸਹਿਰਾ ਭੁੱਲ ਗਏ।
2: ਰਾਵਣ ਨੂੰ ਕੌਣ ਭੁੱਲ ਸਕਦਾ, ਰਾਵਣ ਨੂੰ ਕੌਣ ਭੁੱਲ ਸਕਦਾ, ਇਹ ਰਾਵਣ ਮੁੜ ਕੇ ਆਉਂਦਾ ਜ਼ਰੂਰ ਆ।
3: ਹਾਂਜੀ, ਸੋ ਮਤਲਬ ਪਹਿਲਾਂ ਦੁਸਹਿਰਾ ਹੀ ਆਏਗਾ ਜੀ ਸਾਰੇ ਤਿਉਹਾਰਾਂ ਤੋਂ ਪਹਿਲਾਂ, ਸੋ ਇਹ ਮੇਕ ਸ਼ੋਰ ਕਰ ਲੋ ਕਿਤੇ ਵੀ ਜਾਣਾ ਹੈਗਾ ਦੁਸਹਿਰੇ ਦਾ। ਆਪਣੇ ਹੁਣ ਤਾਂ ਟੋਰਾਂਟੋ ਦੇ ਵਿੱਚ, ਆਪਣੇ ਬ੍ਰਾਹਮਣ ਦੇ ਵਿੱਚ, ਕਾਗਜ਼ ਦੇ ਵਿੱਚ ਬੜਾ ਟੌਪ ਤੇ ਮਨਾਇਆ ਜਾ ਰਿਹਾ ਦੁਸਹਿਰਾ ਜੀ, ਜਿਹੜਾ ਕਿ ਤੁਹਾਨੂੰ ਪਤਾ ਮੰਦਰਾਂ ਦੇ ਵਿੱਚ ਬੜਾ ਬਹੁਤ ਸਤਿਕਾਰ ਦੇ ਨਾਲ ਐਨ ਲੱਗਦਾ ਵਾ, ਵਾਕਈ ਵੀ ਇੰਡੀਆ ਹੁਣ ਇੱਥੇ ਵੱਸ ਗਿਆ ਆ ਕੇ ਸਾਰਾ। ਸੋ ਏਦਾਂ ਦਿਨ ਤਿਉਹਾਰਾਂ ਦੇ ਵਾਕਈ ਸਿਲਸਿਲੇ ਸ਼ੁਰੂ ਹੋ ਚੁੱਕੇ ਆ ਜੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਸਾਡੇ ਬਜ਼ੁਰਗ ਆ, ਮਾਤਾਵਾਂ, ਭੈਣਾਂ, ਜਿਹੜੇ ਕਿ 6-6 ਮਹੀਨੇ ਸਾਡੇ ਇੰਡੀਆ ਲਾ ਕੇ ਆਉਂਦੇ ਆ ਇਸ ਵੈਦਰ ਦੇ ਵਿੱਚ, ਸੋ ਇਹਨਾਂ ਲਈ ਬਹੁਤ ਵਧੀਆ ਡੀਲਸ ਹੁੰਦੀਆਂ। ਠੀਕ ਆ, ਮੈਂ ਆਲਵੇਜ਼ ਇਹੀ ਰਿਕੁਐਸਟ ਕਰਦਾ ਹੁੰਦਾ ਵੀ ਜਦੋਂ ਇਹ ਪਲਾਨ ਕਰਨਾ ਹੁੰਦਾ ਨਾ, ਤੇ ਮੋਸਟਲੀ ਕਰਿਆ ਕਰੋ ਵੀ 2-3 ਮਹੀਨੇ ਪਹਿਲਾਂ ਕਰ ਲਿਆ ਕਰੋ, ਕਿ ਤੁਹਾਨੂੰ ਪਤਾ ਹੀ ਹੈ ਜਾਣਾ ਹੀ ਆਣਾ। ਹੁਣ ਸਾਡੇ ਬਜ਼ੁਰਗ 80-90% ਪੱਕੇ ਹੀ ਹੈ ਜਿਨ੍ਹਾਂ ਨੇ ਹਰ 6 ਮਹੀਨੇ ਜਾਣਾ ਹੀ ਜਾਣਾ ਹੈਗਾ ਇਹ ਦਿਨਾਂ ਦੇ ਵਿੱਚ। ਸੋ ਮੇਰੀ ਰਿਕੁਐਸਟ ਇਹ ਆ ਵੀ ਗਾਂ ਤੋਂ ਪਲਾਨ ਕਰਨਾ ਹੁੰਦਾ ਨਾ ਜੀ, ਪਲੀਜ਼ ਰਿਕੁਐਸਟ ਆ ਵੀ 3-4 ਮਹੀਨੇ ਪਹਿਲਾਂ ਪਲਾਨ ਕਰਿਆ ਕਰੋ, ਤੁਹਾਨੂੰ ਵਧੀਆ ਡੀਲਸ ਮਿਲਦੀਆਂ, ਵਧੀਆ ਪ੍ਰਾਈਜ਼ ਮਿਲਦੇ ਆ, ਔਰ ਵਧੀਆ ਏਅਰਲਾਈਨਾਂ ਦੇ ਉੱਤੇ ਬਹੁਤ ਬਹੁਤ ਵਧੀਆ ਆਪਸ਼ਨਸ ਹੁੰਦੀਆਂ ਹੈਗੀਆਂ। ਹੁਣ ਥੋੜਾ ਜਿਹਾ ਇਸ ਦਿਨਾਂ ਦੇ ਵਿੱਚ ਆ ਕੇ ਟਾਈਟ ਹੋ ਜਾਂਦਾ ਕੰਮ, ਜਿਹੜਾ ਕਿ ਜਿਹੜੀ ਅਸੀਂ ਟਿਕਟ ਤੁਹਾਨੂੰ ਪਤਾ 1100-1100 ਦੀ, 1500 ਦੀ ਰਿਟਰਨ ਟਿਕਟ ਵੇਚੀ ਹੁੰਦੀ ਹੈ, ਉਹੀ ਟਿਕਟ ਹੁਣ 1800-2000 ਡਾਲਰ ਦੀ ਸਟਾਰਟਿੰਗ ਪ੍ਰਾਈਜ਼ ਹੋ ਜਾਂਦੀ ਹੈ। ਸੋ ਮੈਂ ਇਹ ਨੀ ਕਹਿ ਰਿਹਾ ਵੀ ਡਰਾ ਨੀ ਰਿਹਾ ਜਾਂ ਕੁਛ ਵੀ ਆ, ਪਰ ਹੁਣ ਜਿਵੇਂ ਸਾਡੇ ਦਿਨ ਤਿਉਹਾਰ ਆਉਂਦੇ ਆ, ਵਿਆਹ ਸ਼ਾਦੀਆਂ ਆਉਂਦੀਆਂ ਉੱਥੇ ਸਾਡੇ ਰਿਸ਼ਤੇਦਾਰਾਂ ਦੀਆਂ, ਸੋ ਇਹ ਦਿਨਾਂ ਦਾ ਪਹਿਲਾਂ ਹੀ ਪਲਾਨ ਕਰਕੇ ਰੱਖਿਆ ਕਰੋ, ਜੇ ਕਿ ਆਪਾਂ ਵਧੀਆ ਪ੍ਰਾਈਜ਼ ਲੈ ਸਕੀਏ। ਪਰ ਫੇਰ ਵੀ ਕਟਾਰੀਆ ਟੂਰ ਐਂਡ ਟਰੈਵਲ ਕੁਛ ਨਾ ਕੁਛ ਲੱਭ ਕੇ ਲੈ ਆਉਂਦਾ ਜੀ। ਸਾਡੇ ਕੋਲ ਕੁਛ ਡੇਟਾਂ ਦੇ ਉੱਤੇ ਹਜੇ ਵੀ $1395 ਤੋਂ ਸ਼ੁਰੂ ਹੋ ਜਾਂਦੀ ਹੈ ਅੰਮ੍ਰਿਤਸਰ ਦੀ ਟਿਕਟ, ਤੇ $1150 ਤੋਂ ਦਿੱਲੀ ਦੀ ਟਿਕਟ ਅਵੇਲੇਬਲ ਹੈਗੀ ਆ, ਤੇ ਬਾਕੀ ਸਾਰਾ ਕੁਛ ਡੇਟਾਂ ਤੇ ਡਿਪੈਂਡ ਕਰਦਾ ਜੀ ਤੁਹਾਡੀਆਂ ਤੇ ਸਾਡੀਆਂ। ਕੁਛ ਡੇਟਾਂ ਤੇ ਲਿਮਿਟਡ ਜਿਹੀਆਂ ਸੀਟਾਂ ਰਹਿ ਗਈਆਂ, ਪਹਿਲਾਂ ਬਹੁਤ ਸੀਗੀਆਂ, ਬਹੁਤ ਕਿਰਪਾ ਰਹੀ ਹੈ ਜੀ, ਸਾਰੇ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ, ਬੜੀ ਸੋਹਣੀ ਵਿਕੀ ਆ, ਉਹ ਸਿਰਫ ਗਰੁੱਪ ਵਾਲੀਆਂ, ਬਾਕੀ ਇਹ ਨੀ ਹੋਰ ਆਪਸ਼ਨ ਖਤਮ ਹੋ ਜਾਂਦੀ। ਬਹੁਤ ਆਪਸ਼ਨ ਹੈਗੀਆਂ, ਬਹੁਤ ਏਅਰਲਾਈਨਾਂ ਹੈਗੀਆਂ ਜਿਹੜੀਆਂ ਕਿ ਆਪਾਂ ਨੂੰ ਬਹੁਤ ਵਧੀਆ ਰੇਟ ਦੇ ਰਹੀਆਂ ਹੈਗੀਆਂ। ਹੁਣ ਐਮੀਰੇਟਸ ਦਾ ਸਾਨੂੰ ਐਮੀਰੇਟਸ ਵਾਲਿਆਂ ਨੇ ਸਪੈਸ਼ਲ ਆਥੋਰਾਈਜ਼ ਕੀਤਾ ਹੋਇਆ ਵਾ ਜੀ, ਜੇ ਤੁਸੀਂ ਕੋਈ ਇੰਡੀਆ ਜਾਣ ਲੱਗਿਆ, ਕੋਈ ਡੁਬਈ ਰੋਕ ਕੇ ਜਾਣਾ ਚਾਹੁੰਦਾ, ਤੇ ਉਹਨਾਂ ਨੂੰ 2-3 ਐਕਸਕਰਸ਼ਨ ਜਿਹੜੇ $200-$300 ਵਾਲੇ ਬਿਲਕੁਲ ਫ੍ਰੀ ਦਿੱਤੇ ਜਾਣ, ਜਿਹੜਾ ਕਿ ਇੱਕ ਦਿਨ ਉੱਥੇ ਸਟੇਅ ਕਰ ਲਓ, ਹੋਟਲ ਦਾ ਖਰਚਾ $100 ਕਰਕੇ, ਉਸ ਤੋਂ ਬਾਅਦ 3-4 ਐਕਸਕਰਸ਼ਨ ਜਿਹੜਾ $200-$300 ਤੁਹਾਨੂੰ US ਵਾਲੇ ਫ੍ਰੀ ਹੈ ਤੇ ਇੰਜੋਏ ਕਰਕੇ ਆਪਦਾ ਇੰਡੀਆ ਜਾਣ ਜਾਂ ਵਾਪਸੀ ਤੇ ਲੈ ਲੈਣ। ਇਹ ਆਫਰ ਜਿਹੜੀ ਹੈਗੀ 31 ਅਕਤੂਬਰ ਤੋਂ ਪਹਿਲਾਂ ਟਿਕਟ ਇਸ਼ੂ ਹੋਣੀ ਜ਼ਰੂਰੀ ਹੈ, ਤੇ 31 ਮਾਰਚ ਤੱਕ ਆਪਾਂ ਜਾ ਸਕਦੇ ਤੇ ਆ ਸਕਦੇ ਹਾਂ, ਇਹ ਗੱਲ ਦਾ ਖਿਆਲ ਰੱਖਿਆ ਜੀ। ਉਸ ਤੋਂ ਬਾਅਦ ਹੋਰ ਏਅਰਲਾਈਨਾਂ ਬਹੁਤ ਆ ਜੀ, ਜਿਵੇਂ ਏਅਰ ਇੰਡੀਆ ਹੈਗੀ ਆ, ਕਤਰ ਏਅਰਵੇਜ਼ ਹੈਗੀ ਆ, ਇਤਿਹਾਦ ਏਅਰਵੇਜ਼ ਹੈਗੀ ਆ, ਬਹੁਤ ਬਹੁਤ ਤਰਕਿਸ਼ ਏਅਰਲਾਈਨ ਹੈਗੀਆਂ, ਡੀਲਾਂ ਹੈਗੀਆਂ ਜਿਹੜੀਆਂ ਕਿ ਸਾਰਾ ਸਾਲ ਚੱਲਦੀਆਂ ਰਹਿੰਦੀਆਂ। ਜੇ ਹੁਣ ਨਹੀਂ ਬਣਿਆ ਵਿਚਾਰ, ਹੁਣ ਬਣਾ ਲਓ, ਤੇ ਜੇ ਕਿਸੇ ਨੇ ਜਨਵਰੀ, ਫਰਵਰੀ, ਮਾਰਚ ਚ ਜਾਣਾ, ਤਾਂ ਵੀ ਸਾਡੇ ਕੋਲ ਪ੍ਰਾਈਜ਼ ਬਹੁਤ ਸੋਹਣੇ ਆ ਚੁੱਕੇ ਆ, ਬੜੇ ਵਧੀਆ ਰੇਟਾਂ ਦੇ ਨਾਲ ਤੁਹਾਨੂੰ ਦਿੱਲੀ, ਅੰਮ੍ਰਿਤਸਰ ਜਾਂ ਬੰਬੇ, ਕਲਕੱਤਾ, ਮਦਰਾਸ, ਜਿੱਥੇ ਵੀ ਜਾਣਾ ਹੋਵੇ, ਜਾਂ ਮਿਡਲ ਈਸਟ ਜਾਣਾ ਹੋਵੇ, ਜਾਂ ਲਹਿੰਦੇ ਪੰਜਾਬ, ਇਸਲਾਮਾਬਾਦ, ਕਰਾਚੀ, ਲਾਹੌਰ ਜਾਣਾ ਹੋਵੇ, ਉਹ ਵੀ ਸਾਡੇ ਕੋਲ ਬਹੁਤ ਬੈਸਟ ਡੀਲਾਂ ਹੈਗੀਆਂ ਜੀ। ਤੇ ਕਾਲ ਕਰਨੀ ਪੈਣੀ ਕਟਾਰੀਆ ਟੂਰ ਐਂਡ ਟਰੈਵਲ, ਜਿਹੜਾ ਕਿ 7 ਦੇ 7 ਦਿਨ ਸਵੇਰੇ 9 ਵਜੇ ਤੋਂ 9:30 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੇਰੇ ਦੋਨੇ ਆਫਿਸ, ਜਿਹੜਾ ਕਿ ਪਹਿਲਾਂ ਡੈਰੀ ਐਂਡ ਏਅਰਪੋਰਟ ਤੇ 2883 ਡੈਰੀ ਰੋਡ ਈਸਟ ਮਾਲਟਨ, ਬਿਲਕੁਲ ਕਾਰਨਰ ਆਫ ਏਅਰਪੋਰਟ ਵਾਲੇ ਪਲਾਜ਼ੇ ਦੇ ਵਿੱਚ ਹੈ ਜੀ, ਤੇ ਦੂਸਰਾ ਬ੍ਰਾਹਮਣ ਦੇ ਵਿੱਚ ਹੈਗਾ 4550 ਅਬਨੇਜ਼ਰ ਰੋਡ, ਜਿਹੜਾ ਕਿ ICIC ਬੈਂਕ ਵਾਲੇ ਪਲਾਜ਼ੇ ਯੂਨਿਟ ਨੰਬਰ 12 ਦੇ ਵਿੱਚ ਉਪਲਬਧ ਹੈ ਜੀ। ਤੇ ਇਹਦੇ ਲਈ ਤੁਹਾਨੂੰ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ, ਤੁਸੀਂ ਜਿਸ ਦਿਨ ਛੁੱਟੀ ਹੈ ਤੁਸੀਂ ਉਸ ਦਿਨ ਆਓ, ਆਪਣਾ ਕੰਮ ਕਰਾਓ, ਤਸੱਲੀ ਦੇ ਨਾਲ ਆਪਣੀ ਤਸੱਲੀ ਕਰਕੇ, ਟਿਕਟਾਂ ਦੀ, ਪੇਪਰ ਵਰਕ ਦੀ, ਕੁਛ ਵੀ ਕਰਨਾ ਹੋਵੇ, ਤੇ ਆਪਾਂ ਉਸ ਤੋਂ ਬਾਅਦ ਆਪਣੀ ਛੁੱਟੀ ਦਾ ਆਨੰਦ ਵੀ ਮਾਣੋ ਤੇ ਨਾਲ ਆਪਣੀ ਪੈਸੇ ਵੀ ਬਚਾਓ ਜੀ। ਸੋ ਵਧੀਆ ਸਰਵਿਸਿਸ ਲਈ ਕਟਾਰੀਆ ਟੂਰ ਐਂਡ ਟਰੈਵਲ 7 ਦੇ 7 ਦਿਨ ਖੁੱਲਦਾ ਜੀ, ਤੇ ਔਨ ਕਾਲ ਵੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਸੀਂ ਅਵੇਲੇਬਲ ਹੁੰਦੇ ਹਾਂ। ਤੇ ਬਾਕੀ ਰਹਿ ਗਿਆ ਅਰਸ਼ ਜੀ, ਗੱਲ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਣਾ ਪਿਆ, ਜਿਵੇਂ ਕੋਲ ਪੇਪਰ ਵਰਕ ਕੋਈ ਵੀ ਚਾਹੀਦਾ ਹੈਗਾ ਤੁਹਾਨੂੰ, ਇਹ ਆਪਾਂ ਇੰਡੀਆ ਦਾ ਵੀਜ਼ਾ ਮਤਲਬ ਪਾਸਪੋਰਟ ਬਣਵਾਉਣਾ ਚਾਹੇ ਉਸੀ ਹੀ ਬਣਵਾਉਣੀ ਹੈ, ਉਸੀ ਅਪਡੇਟ ਕਰਾਉਣੀ ਹੈ, ਯੂਕੇ ਦਾ ਵੀਜ਼ਾ, ਯੂਐਸਏ ਵੀਜ਼ਾ, ਯੂਰਪ ਦਾ ਵੀਜ਼ਾ, ਮਿਡਲ ਈਸਟ ਦਾ, ਤੇ ਜੇ ਪੀਆਰ ਕਾਰਡ ਐਕਸਪਾਇਰ ਹੋ ਗਿਆ ਤੇ ਚਾਹੇ ਸਿਟੀਜ਼ਨ ਦੇ ਪੇਪਰ ਆ, ਕਿਤੇ ਵੀ ਜਾਣ ਦੀ ਲੋੜ ਨੀ, ਕਟਾਰੀਆ ਟੂਰ ਐਂਡ ਟਰੈਵਲ ਆਓ, ਤੇ ਬਾਕੀ ਜੇ ਨੇੜੇ ਨੇੜੇ ਵੀ ਕਿਸੇ ਨੇ ਮਿਡਲ ਈਸਟ ਦੀ ਜਗ੍ਹਾ ਤੇ ਕੋਈ ਕਰੇਬੀਅਨ ਦੇ ਵਿੱਚ ਜਾਣਾ ਚਾਹੁੰਦੇ ਆ, ਮੰਨ ਲਓ ਕੋਈ ਡੋਮਿਨਿਕਨ ਜਾਣਾ, ਮੈਕਸੀਕੋ ਜਾਣਾ, ਇਹ ਕੋਸਟਰੀਕਾ ਜਾਣਾ, ਇਹ ਵੀ ਸਾਡੇ ਕੋਲ ਬਹੁਤ ਰੀਜ਼ਨੇਬਲ ਰੇਟਾਂ ਦੇ ਵਿੱਚ ਅਵੇਲੇਬਲ ਆ, ਤੇ ਸਾਰਾ ਕੁਝ ਕਰਨ ਤੋਂ ਬਾਅਦ ਕਟਾਰੀਆ ਟੂਰ ਐਂਡ ਟਰੈਵਲ ਤੇ ਇੰਸ਼ੋਰੈਂਸ ਪੁੱਛਣੀ ਨਾ ਭੁੱਲਿਆ ਜੀ, ਮੈਂ ਆਲਵੇਜ਼ ਇਹ ਰਿਕੁਐਸਟ ਕਰਦਾ, ਇੰਸ਼ੋਰੈਂਸ ਪੁੱਛਿਆ ਕਰੋ, ਉਹਦੇ ਨਾਲ ਤੁਹਾਡਾ ਸਾਰਾ, ਰੱਬ ਨਾ ਕਰੇ ਕੋਈ ਨਾਨ ਰਿਫੰਡੇਬਲ ਨਾਨ ਚੇਂਜੇਬਲ ਹੋਵੇ ਤੇ ਤੂੰ ਕਵਰ ਹੋ ਜਾਂਦਾ ਹੈਗਾ। ਸੋ ਇਹ ਲਈ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ
0: 905-678-1200.
4: ਦੁਸ਼ਮਣੀ ਮਰਦ ਨਾਲ ਹੋਵੇ ਤੇ ਬਦਲਾ ਔਰਤ ਤੋਂ ਲੈਣਾ, ਇਹ ਜੱਗੇ ਦਾ ਅਸੂਲ ਨਹੀਂ ਪੈਂਦਾ ਵੀਰਾ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
2: ਨਵਰਾਤਰੀ ਸਪੈਸ਼ਲ ਅਨੋਖਾ ਅੰਦਾਜ਼ ਦੀ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ। ਲੇਡੀਜ਼, ਮੈਂਸ ਪਾਰਟੀ ਵੇਅਰ, ਬ੍ਰਾਈਡਲ ਲਹਿੰਗਾਸ, ਸੂਟਸ, ਸਾੜੀਜ਼, ਕੁੜਤੀਸ, ਅਨਸਟਿਚਡ ਸੂਟ ਮਟੀਰੀਅਲ ਲੈਣਾ ਹੋਵੇ ਤੇ ਅੱਜ ਹੀ ਆਓ। ਸੂਟਸ ਤੇ ਡਰੈਸਸ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਨਵਰਾਤਰੀ ਸਪੈਸ਼ਲ ਘਾਗਰਾ ਚੋਲੀ ਜਸਟ $50, ਮੋਰ ਦੈਨ 20 ਈਅਰਸ ਆਫ ਐਕਸਪੀਰੀਅੰਸ। ਮੈਂਸ਼ਨ CJMR ਐਂਡ ਗੈਟ 20% ਆਫ ਔਨ ਐਵਰੀ ਡਰੈਸ। ਅਨੋਖਾ ਅੰਦਾਜ਼, 6101 ਮੇਫੀਲਡ ਰੋਡ, ਯੂਨਿਟ 3, ਬ੍ਰਾਂਟਨ। ਕਾਲ 9057944005।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰਾਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
4: Diamond and Diamonds Personal Injury Lawyers। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ। ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1-800-567-HURT-4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕੈਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ. ਫਾਰ ਬੁਕਿੰਗ ਕਾਲ 416-433-9191.
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.

0: 1 minute, no English. Punjabi, Hindi cha karo gal, te jitto ter sare inaam. Arsh Chawla de naal. Phone gumao, te shuru ho jao. 905-813-1320.
1: ਬਿਲਕੁਲ ਠੀਕ ਜੀ 905-813-1320 1 minute no English ਖੇਡਣ ਜਾ ਰਹੇ ਹਾਂ ਜੀ ਅਸੀਂ ਐਂਡ ਇਸ ਗੇਮ ਨੂੰ ਵਿਸ਼ੇਸ਼ ਤੌਰ ਤੇ ਕਹਿ ਲੋ ਕਿ ਸਪਾਂਸਰ ਕਰ ਰਹੇ ਹਨ ਪੀਜ਼ਾ ਮਸ਼ੀਨ ਵਾਲੇ ਅੱਜ ਤੁਹਾਨੂੰ ਗਰਮਾ ਗਰਮ ਪੀਜ਼ਾ ਖਿਲਾਵਾਂਗੇ ਰੂਲਸ ਬੜੇ ਸੌਖੇ ਨੇ ਜਿਹੜੇ ਵੀ ਸਾਡੇ ਸਰੋਤੇ ਸਾਨੂੰ ਇਸ ਵੇਲੇ ਸੁਣ ਰਹੇ ਨੇ 1320 ਦੇ ਉੱਤੇ ਬਈ 20 ਮਿੰਟ ਖੇਡਾਂਗੇ ਅਸੀਂ ਤੁਹਾਡੇ ਨਾਲ ਗੇਮ ਤੇ 20 ਮਿੰਟਾਂ ਦੇ ਵਿਚ ਵਿਚ ਮੇਰੇ ਰੱਬ ਵਰਗੇ ਸਰੋਤੇ ਪੀਜ਼ਾ ਜਿੱਤ ਸਕਦੇ ਨੇ ਜੀ ਗਰਮਾ ਗਰਮ ਰੂਲਸ ਬੜੇ ਸੌਖੇ ਨੇ ਜੀ ਵੈਰੀ ਈਜ਼ੀ ਗੇਮ ਹੈ ਜੀ ਮੇਰੇ ਨਾਲ ਪੰਜਾਬੀ ਚ ਗੱਲ ਕਰੋ ਠੀਕ ਹੈ ਜੀ ਇੰਗਲਿਸ਼ ਦਾ ਕੋਈ ਵੀ ਲਫ਼ਜ਼ ਨਹੀਂ ਬੋਲਣਾ 1 ਮਿੰਟ ਦਾ ਟਾਈਮਰ ਹੈ ਤੇ ਟਾਈਮਰ ਦੇ ਵਿਚ ਜਦੋਂ ਮੈਂ ਗੋ ਬੋਲਾਂਗਾ ਉਦੋਂ ਆਪਾਂ ਸ਼ੁਰੂ ਕਰਾਂਗੇ ਤੇ ਜਦੋਂ ਸਮਾਪਤੀ ਹੋਵੇਗੀ ਤਾਂ ਫਿਰ ਇਹ ਰਿੰਗ ਵੱਜੇਗੀ ਜੀ ਨੰਬਰ ਉਹੀ 905-813-1320 ਨਵੇਂ ਨਵੇਂ ਕਾਲਰਸ ਨੂੰ ਬੇਨਤੀ ਹੈ ਕਿ ਪਾਰਟੀਸਪੇਟ ਕਰਨ ਬੱਚਿਆਂ ਨੂੰ ਤੁਸੀਂ ਜ਼ਰੂਰ ਇਹ ਗੇਮ ਖਿਲਾਓ ਇਹ ਇੱਕ ਬਹੁਤ ਹੀ ਖੂਬਸੂਰਤ ਕਹਿ ਲਓ ਕਿ ਗੇਮ ਹੈ ਜਿਸ ਦੇ ਵਿਚ 1 ਮਿੰਟ ਦੇ ਵਿਚ ਤੁਸੀਂ ਕਹਿ ਲਓ ਕਿ ਇੰਗਲਿਸ਼ ਨਹੀਂ ਬੋਲਣੀ ਅਸੀਂ ਕੁਛ ਇੱਕ ਕੈਂਡੀਡੇਟਸ ਦੀ ਵੇਟ ਕਰ ਰਹੇ ਸੀ ਤੇ ਮੈਨੂੰ ਲੱਗਦਾ ਥੋੜੀ ਜਿਹੀ ਬਿਜ਼ੀ ਨਹੀਂ ਹੋ ਤੇ ਫਿਰ ਮੈਂ ਕਿਹਾ ਚਲੋ ਅਸੀਂ ਗੇਮ ਖੇਡ ਲੈਂਦੇ ਹਾਂ ਜੀ ਸੋ 905-813-1320 ਪ੍ਰੋਗਰਾਮ 1 ਮਿੰਟ ਨੋ ਇੰਗਲਿਸ਼ ਆਓ ਫਿਰ ਲੈਂਦੇ ਹਾਂ ਪਹਿਲੀ ਕਾਲ ਆਉਂਦੀ ਹੈ ਹੈਲੋ
2: ਹੈਲੋ
1: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਕੀ ਹਾਲ ਜੀ
1: ਬਹੁਤ ਵਧੀਆ ਜੀ ਤੁਹਾਡਾ ਨਾਮ
2: ਜਤਿੰਦਰ ਸਿੰਘ
1: ਜਤਿੰਦਰ ਸਿੰਘ
2: ਹਾਂਜੀ
1: ਜਤਿੰਦਰ ਜੀ ਰੈਡੀ ਵੇਖੋ ਜੀ 1 2 3 ਟਾਈਮਰ ਲਾ ਲਈਏ ਇਧਰੋਂ 1 2 3 ਐਂਡ ਗੋ ਕੀ ਹਾਲ ਚਾਲ ਜੇ ਤੁਸੀਂ ਲੱਗਦਾ ਜਾ ਰਹੇ ਹੋ ਕਿਤੇ
2: ਹਾਂਜੀ ਮੈਂ ਕੰਮ ਕਰ ਰਿਹਾ
1: ਕੰਮ ਕਰ ਰਹੇ ਹੋ ਕਿਤੇ ਲੋਕਲ ਚਲਾ ਰਹੇ ਹੋ ਕਿ ਫਾਰ ਹੋ
2: ਨਹੀਂ ਵੀਰ ਜੀ ਮੈਂ ਇੱਥੇ ਬਸ
1: ਕਿਥੇ ਲੋਕਲ ਹੀ ਅੱਛਾ ਕਰਨ ਡਿਆ ਹੈ ਜੋ ਡਿਆ ਬੋਲਿਆ ਤਾਂ ਫਿਰ ਮਾਝੇ ਵਾਲੀ ਬੋਲੀ ਹੈ ਖਾਸ ਅੰਮ੍ਰਿਤਸਰ ਬਾਬਾ ਬਕਾਲਾ ਸਾਹਿਬ ਕੀ ਬਾਤ ਲਾਸਟ ਟਾਈਮ ਕਦੋਂ ਗਏ ਸੀ ਫਿਰ ਇੰਡੀਆ
2: ਅੱਛਾ
1: ਨਵੇਂ ਆਏ ਹੋ ਅੱਛਾ ਕਿੰਨੇ ਕੁ ਸਾਲ ਹੋ ਗਏ
2: 3 ਸਾਲ ਹੋ ਗਏ
1: ਪੀ ਆਰ ਆਏ ਸੀ ਵਰਕ ਪਰਮਿਟ ਤੇ ਆਏ ਸੀ
2: ਖੁੱਲਾ ਵੀਜ਼ਾ
1: ਖੁੱਲਾ ਸੀ ਹੈ ਵੀਜ਼ਾ ਖੁੱਲਾ ਸੀ ਅੱਛਾ ਸਟਾਂਪ ਲੱਗੀ ਸੀ ਵੀਜ਼ੇ ਦੀ ਜੋ ਤੁਸੀਂ ਆਏ ਸੀ ਉਦੋਂ ਅੱਛਾ ਕੀ ਅੱਛਾ ਕਿਹੜਾ ਸਵਾਲ ਪੁੱਛਿਆ ਸੀ ਉਹਨਾਂ ਨੇ
2: ਮੇਰੀ ਘਰ ਵਾਲੀ ਨੇ ਜਵਾਬ ਦਿੱਤਾ ਸੀ
1: ਜੋ ਜਵਾਬ ਦਿੱਤਾ ਸੀ ਤੁਸੀਂ ਕਿਉਂ ਜਵਾਬ ਦਿੱਤਾ ਓਪਨ ਵਰਕ ਪਰਮਿਟ ਤੇ ਆਏ ਸੀ ਕੀ ਸੀ ਹਾਂਜੀ ਕਿਹੜਾ ਖੁੱਲੇ ਵੀ ਚਲੋ ਜੀ ਆਲਰਾਈਟ ਤੁਹਾਡਾ ਨਾਮ
2: ਜਤਿੰਦਰ
1: ਸਿੰਘ ਜਤਿੰਦਰ ਸਿੰਘ ਕਿੱਥੇ ਰਹਿੰਦੇ ਤੁਸੀਂ
2: ਮੈਂ ਹੋ ਗਿਆ ਆਪਣਾ
1: ਹਾਂਜੀ ਹੋ ਗਿਆ ਜੀ
2: ਮੈਂ ਮਿਸੀ ਸਾਗਰ ਰਹਿੰਦਾ
1: ਮਿਸੀ ਸਾਗਰ ਕਿੱਥੇ ਲਾਰਜ ਪੀਜ਼ਾ ਦਿੱਤਾ ਜਾ ਰਿਹਾ ਜੀ ਤੁਸੀਂ ਉੱਥੇ ਪਿਕ ਕਰ ਸਕਦੇ 2 ਫਿਲਾਸਫਰ ਟ੍ਰੇਲ ਬ੍ਰੈਂਪਟਨ ਦੇ ਵਿਚ ਠੀਕ ਹੈ ਜੀ
2: ਇੱਥੇ ਵੀ ਹੈਗਾ ਇਹਨਾਂ ਦਾ
1: ਰੇਲ ਹਸਨ ਦੇ ਵਿਚ ਜੀ ਉਹਨਾਂ ਨੇ ਰੈਨੋਵੇਸ਼ਨ ਚੱਲਦੀ ਪਈ ਜੀ ਉਹਨਾਂ ਦੀ ਵੈਰੀ ਈਜ਼ੀ ਵੈਰੀ ਸਿੰਪਲ 1 ਮਿੰਟ ਦੇ ਵਿਚ ਤੁਸੀਂ ਮੇਰੇ ਨਾਲ ਇੰਗਲਿਸ਼ ਚ ਇੱਕ ਵੀ ਲਫ਼ਜ਼ ਨਹੀਂ ਬੋਲਣਾ ਪੰਜਾਬੀ ਦੇ ਵਿਚ ਜਿੰਨਾ ਮਰਜ਼ੀ ਤੁਸੀਂ ਮੇਰੇ ਨਾਲ ਬੋਲ ਸਕਦੇ ਹੋ ਵੈਰੀ ਸਿੰਪਲ ਜੇ ਰੂਲਸ ਨੇ ਵੈਰੀ ਸਿੰਪਲ ਜੇ ਕ੍ਰਾਈਟੇਰੀਆ ਹੈ ਬੱਚਿਆਂ ਨੂੰ ਲੈ ਕੇ ਆਓ, ਗੇਮ ਖੇਡੋ ਜੀ ਸਾਡੇ ਨਾਲ, 1 ਮਿੰਟ ਨੋ ਇੰਗਲਿਸ਼। ਆਈ ਨੋ ਕਿ ਹਾਲੇ ਹਾਲੇ ਨਵਾਂ ਨਵਾਂ 1320 ਮੁੜ ਵਾਪਸ ਆ ਗਿਆ, ਆ ਚੁੱਕਾ ਜੀ, ਤੇ ਸਾਡੇ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਨੇ ਹੌਲੀ ਹੌਲੀ ਟਿਊਨ ਅਪ ਕਰ ਰਹੇ ਨੇ ਜੀ। ਸੋ ਅਸੀਂ 1 ਮਿੰਟ ਨੋ ਇੰਗਲਿਸ਼ ਖੇਡ ਰਹੇ ਹਾਂ। ਨੰਬਰ ਟੂ ਕਾਲ ਇੱਕ ਵਾਰੀ ਫਿਰ ਤੋਂ 905-813-1320 905-813-1320 905-813-1320
0: No English. Punjabi, Hindi ch karo gal, te jitto ter sare inaam. Arsh Chawla de naal. Phone gumao, te shuru ho jao. 905-813-1320
1: ਪ੍ਰੋਗਰਾਮ ਦੇ ਇਸ ਹਿੱਸੇ ਨੂੰ ਇਜ਼ ਆਲਸੋ ਬ੍ਰੌਟ ਯੂ ਬਾਈ ਬ੍ਰੌਡ ਸਵੀਟਸ। ਤੁਸੀਂ ਅਗਰ ਵਧੀਆ ਡਾਇਨਿੰਗ ਟੇਕ ਆਊਟ ਜਾਂ ਕੇਟਰਿੰਗ ਕਰਾਉਣਾ ਚਾਹੁੰਦੇ ਤਾਂ ਬ੍ਰੌਡ ਸਵੀਟਸ ਇਜ਼ ਦਾ ਨੇਮ ਟੂ ਰਿਮੈਂਬਰ। ਉਹਨਾਂ ਦਾ ਦੀਵਾਲੀ ਮੇਲਾ ਬਹੁਤ ਜਲਦ ਆਉਣ ਜਾ ਰਿਹਾ ਜੀ। ਬ੍ਰੌਡ ਸਵੀਟਸ ਦੀਆਂ ਤਿੰਨ ਸ਼ਾਨਦਾਰ ਲੋਕੇਸ਼ਨ ਨੇ, ਤਿੰਨਾਂ ਤੇ ਤੁਸੀਂ ਜਾ ਕੇ ਵਿਜਿਟ ਕਰ ਸਕਦੇ ਹੋ। ਵੈਜੀਟੇਰੀਅਨ ਪਿਓਰ 100% ਬ੍ਰੌਡ ਸਵੀਟਸ। ਆਲਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਇਜ਼ ਬ੍ਰੌਟ ਯੂ ਬਾਈ ਕਟਾਰੀਆ ਟੂਰਸ ਐਂਡ ਟਰੈਵਲ। OCI PR ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਤਾਂ ਕਟਾਰੀਆ ਟੂਰਸ 905-678-1200 ਤੇ ਕਾਲ ਕਰ ਸਕਦੇ ਹੋ। ਲੋਟਸ ਫਿਊਨਰਲ ਹੋਮ ਕ੍ਰੀਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ, ਅੰਤਮ ਰਸਮਾਂ ਦੇ ਵਾਸਤੇ ਇਕੋ ਛੱਤ ਥੱਲੇ ਤੁਹਾਡੀ ਬੋਲੀ ਬੋਲਦਾ ਸਟਾਫ, ਤੁਹਾਡੇ ਦੁੱਖ ਦੇ ਸਾਥੀ, ਅੰਤਮ ਰਸਮਾਂ ਲਈ ਲੋਟਸ ਫਿਊਨਰਲ ਹੋਮ 6475478188। ਸਟੂਡੈਂਟ ਦਾ ਨੰਬਰ 905-813-1320 ਤੇ ਸਾਡੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। 1 ਮਿੰਟ ਨੋ ਇੰਗਲਿਸ਼ ਤੁਹਾਡੀ ਕਾਲ ਦਾ ਸਾਨੂੰ ਰਹੇਗਾ ਇੰਤਜ਼ਾਰ। ਬਈ ਪ੍ਰੋਗਰਾਮ ਦੇ ਵਿਚ ਕੁਛ ਅਹਿਮ ਖ਼ਬਰਾਂ ਵੀ ਨਾਲ ਨਾਲ ਤੁਹਾਨੂੰ ਸਾਂਝੀ ਕਰੀਏ ਜੀ, ਬਿਕਾਜ਼ ਖ਼ਬਰਾਂ ਦਾ ਬਹੁਤ ਵੱਡਾ ਇੱਕ ਸਾਡੇ ਕੋਲ, ਕਿਉਂਕਿ ਸਾਡੀ ਰੂਹ ਦੀ ਖੁਰਾਕ ਹੈ ਜੀ। ਐਂਡ ਅਗਲੀ ਖ਼ਬਰ ਕਾਫ਼ੀ ਇੰਟਰਸਟਿੰਗ ਹੈ ਜੀ। ਇੱਕ ਵਿਅਕਤੀ ਫਰਾਰ ਹੈ, ਬਟ ਲੋਰੈਂਸ ਹਾਈਟ ਏਰੀਏ ਦੇ ਬਾਹਰ ਇੱਕ ਬਾਡੀ ਪਾਈ ਗਈ। ਇਹ ਇੱਕ ਹੋਮਸਾਈਡ ਇਨਵੈਸਟੀਗੇਸ਼ਨ ਮੰਨੀ ਗਈ ਹੈ। 8:30 ਸਵੇਰੇ ਇੱਕ ਡਿਸਟਰਬੈਂਸ ਆਈ ਇੱਕ ਘਰ ਦੇ ਵਿੱਚ, ਲੋਰੈਂਸ ਐਵਨਿਊ ਵੈਸਟ ਤੇ ਐਲਨ ਰੋਡ ਦੇ ਏਰੀਏ ਦੇ ਵਿੱਚ। ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਜਦੋਂ ਪੁਲਿਸ ਪਹੁੰਚੀ ਤਾਂ ਦੇਖਿਆ ਇੱਕ ਆਦਮੀ ਗੰਭੀਰ ਸੱਟਾਂ ਦੇ ਨਾਲ ਤੜਫ ਰਿਹਾ ਸੀ, ਪਰ ਕੁਛ ਟਾਈਮ ਬਾਅਦ ਉਸ ਆਦਮੀ ਦੀ ਮੌਤ ਹੋ ਗਈ। ਹੁਣ ਜਿਸਨੂੰ ਇਹ ਅੰਜਾਮ ਦਿੱਤਾ ਗਿਆ, ਜਿਸ ਵਿਅਕਤੀ ਨੇ ਮਰਡਰ ਕੀਤਾ, ਉਹ ਤਾਂ ਫਰਾਰ ਹੈ। ਕੋਈ ਵੀ ਡਿਸਕ੍ਰਿਪਸ਼ਨ ਇਸ ਵੇਲੇ ਪੁਲਿਸ ਨੇ ਸਾਹਮਣੇ ਨਹੀਂ ਰੱਖੀ। ਸੋ ਇਸ ਵੇਲੇ ਵੱਡੀ ਤਾਦਾਦ ਦੇ ਵਿੱਚ ਪੁਲਿਸ ਉਸ ਆਦਮੀ ਨੂੰ ਲੱਭ ਰਿਹਾ ਹੈ। ਉਧਰੋਂ ਮਿਨੀਮਮ ਵੇਜ 5 ਪ੍ਰੋਵਿੰਸਿਸ ਦੇ ਵਿੱਚ ਵੱਧ ਗਈ ਹੈ। ਮਿਨੀਮਮ ਵੇਜ 5 ਪ੍ਰੋਵਿੰਸਿਸ ਦੇ ਵਿੱਚ, ਓਨਟੇਰੀਓ, ਪ੍ਰਿੰਸ ਐਡਵਰਡ ਆਈਲੈਂਡ, ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕੈਚੂਆਨ ਦੇ ਵਿੱਚ ਬਿਟਵੀਨ 25 and 40 cents ਬੰਪ ਹੋਇਆ ਹੈ ਜੀ। ਲਾਈਕ ਅਦਰ ਗਵਰਨਮੈਂਟਸ ਨੇ ਅਨਾਊਂਸ ਕੀਤਾ ਸੀ ਪਿੱਛੇ ਜੇ, ਮੈਂ ਦੱਸਣਾ ਚਾਹਾਂਗਾ ਕਿ ਮਿਨੀਮਮ ਵੇਜ ਜਿਹੜਾ $17.95 an hour and then it moved to $17.95. Prince Edward Island is boosting it to $17.30 and Nova Scotia $17. Manitoba de vich $16.40. Saskatchewan de vich $15.17. Meanwhile, age changes ne ji, sab to jyada lowest as well as Alberta hai, ਜੋ ਕਿ $15 ਪ੍ਰਤੀ ਘੰਟਾ ਦੇ ਰਿਹਾ ਹੈ ਜੀ। ਨੂਨੋਵੈਟ ਦੇ ਵਿੱਚ ਇਟ ਲਿਫਟਡ ਇਜ਼ ਮਿਨੀਮਮ ਵੇਜ ਐਟ ਜਸਟ ਓਵਰ $20 an hour। ਕਿਆ ਬਾਤ ਹੈ ਜੀ, $20 an hour ਨੂਨੋਵੈਟ ਦੇ ਵਿੱਚ। ਤੁਸੀਂ ਇਸ ਵੇਲੇ ਸੁਣ ਰਹੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, 1 ਵਜੇ ਤੋਂ ਲੈ ਕੇ 4 ਵਜੇ ਤੱਕ, ਜਿੱਥੇ ਸਾਡੇ ਤੋਂ ਬਾਅਦ ਇੱਕ ਚੁਲਬੁਲ ਜੀ ਜੋੜੀ ਨੇ ਵੀ ਹਾਜ਼ਰ ਹੋਣਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਪਿੰਡੋ ਪਰਦੇਸ, ਜੋ 3 ਤੋਂ ਲੈ ਕੇ 4 ਵਜੇ ਤੱਕ ਤੁਸੀਂ ਸੁਣੋਗੇ ਜੀ ਉਹਨਾਂ ਨੂੰ। ਬਹੁਤ ਖੂਬਸੂਰਤ ਪ੍ਰੋਗਰਾਮ ਉਹਨਾਂ ਨੇ ਉਡੀਕਿਆ ਹੈ ਤੁਹਾਡੇ ਲਈ, ਤੇ ਇਸ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਤੁਸੀਂ ਅਗਰ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਨੂੰ ਦਿਲੋਂ ਖੁਸ਼ੀ ਹੋਵੇਗੀ। ਮੇਰਾ ਨੰਬਰ ਜੀ 416-303-1515 4163031515

0: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਿਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
1: ਕਟਾਰੀਆ ਟੂਰਸ ਐਂਡ ਟ੍ਰੈਵਲ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ਰੋ ਜੋਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ।
2: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਜ਼ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ, ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6004593503060453935030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।
3: Bed, dining table, sofa, kar le lena ya dena tohfa.
4: High end design and quality, yani High Point Furniture. Custom made, Canadian made imported furniture lai aaj hi visit karo High Point Furniture.
3: 7550 Kimball Street, Mississauga. Call 647-382-5500.

0: Matiyanya snacks, delicious food, perfect dining. Vyadi Paji, live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal, 680 Rexdale Boulevard. For more information, call Sukha Kang 416-679-9191.
1: Sweet Mahal.
2: लो जी, एक बार फिर तो स्वागत है। टाइम अपने चाले चलता जा रहा जी। एक तो लाके 3 बजे तक एशियन विजन, ते फिर 3 तो लाके 4 बजे तक तुसी एवरी संडे पिंडो परदेस सुनते हो जी। बहुत बहुत शुक्रिया उन्हों का नवेख लिया जाए, जिहड़ी खूबसूरत जोड़ी पेश हुंदी है जी, तुसी पसंद करते हो जी। थैंक यू सो मच बई। ਸਾਡੀ ਤੁਹਾਡੀ ਤੇ ਸਾਡੀ ਮੁਲਾਕਾਤ ਕੱਲ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਪੇਸ਼ ਹੋਵੇਗੀ ਜੀ, ਐਂਡ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ। ਗਾਇਜ਼, ਤੁਸੀਂ ਅਗਰ ਆਪਣਾ ਖੁਦ ਦਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਇਸ ਲਾਈਕ ਸਾਡੇ ਫ੍ਰੀਕੁਐਂਸੀ ਦੇ ਉੱਤੇ, ਸਾਡੇ ਕੋਲ ਕੁਛ ਇੱਕ ਸਲੋਟਸ ਅਵੇਲੇਬਲ ਨੇ। ਨਵੇਂ ਨਵੇਂ ਨਾਮ ਅਸੀਂ ਬਹੁਤ ਜਲਦ ਅਨਾਊਂਸ ਕਰ ਰਹੇ ਹਾਂ ਜੀ, ਜਲਦ ਤੋਂ ਜਲਦ। ਆਈ ਨੋ ਬੇਸਬਰੀ ਦੇ ਨਾਲ ਸਾਰਿਆਂ ਨੂੰ ਇੰਤਜ਼ਾਰ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਪਫੁਲੀ ਬਾਏ ਨੈਕਸਟ ਵੀਕ ਤੱਕ ਅਸੀਂ ਕੁਛ ਇੱਕ ਨਾਮ

416-303-1515 ਤੇ ਸਾਡੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਅਗਰ ਆਪਣਾ ਖੁਦ ਦਾ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ ਓਨਲੀ ਸੈਟਰਡੇ ਅਤੇ ਸੰਡੇ, ਜਾਂ ਇੱਕ ਦਿਨ ਤੁਸੀਂ ਸ਼ੋਅ ਆਪਣਾ ਕਰਨਾ ਹੋਵੇ, ਜਾਂ ਦੋ ਦਿਨ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਵੀਕ ਡੇਜ਼ ਦੇ ਵਿੱਚ ਕਰਨਾ ਚਾਹੁੰਦੇ ਹੋ, ਅਗੇਨ ਮੇਰਾ ਨੰਬਰ 416-303-1515 ਤੇ ਸਾਡੇ ਨਾਲ ਮੇਰੀ ਟੀਮ ਦੇ ਨਾਲ ਐਂਡ ਗੱਲਬਾਤ ਕੀਤੀ ਜਾ ਸਕਦੀ ਹੈ। ਰੀਅਲ ਸਟੇਟ ਦੇ ਵਿੱਚ ਤੁਸੀਂ ਆਪਣਾ ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ, ਸਾਡੇ ਕੋਲ 3.49 acres ਦਾ ਯਾਰਡ ਮਿਲਟਨ ਦੇ ਵਿੱਚ ਆਇਆ ਹੈ, M2 ਜ਼ੋਨਡ ਕਲੀ ਲੈਂਡ ਹੈ ਜੀ, ਮਿਲਟਨ ਦੇ ਵਿੱਚ ਹੈ, ਜ਼ੋਨਡ ਹੈ, ਪ੍ਰਾਈਮ ਏਰੀਆ ਦੇ ਵਿੱਚ ਹੈ ਐਂਡ ਪ੍ਰਾਈਸ ਬਹੁਤ ਹੀ ਰੀਜ਼ਨੇਬਲ ਹੈ। ਤੁਸੀਂ ਅਗਰ ਲੱਭ ਰਹੇ ਹੋ ਯਾਰਡ ਇਨ ਮਿਲਟਨ ਤਾਂ ਮੈਨੂੰ ਕਾਲ ਕਰ ਲਿਓ ਜੀ, 416-303-1515। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਲਗਾਤਾਰ ਤੁਸੀਂ ਸਾਨੂੰ 1320 ਦੇ ਨਾਲ ਤੁਸੀਂ ਜੁੜੇ ਹੋਏ ਹੋ। ਜ਼ਰੂਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ, ਜ਼ਰੂਰ ਸਪਰੈਡ ਦਾ ਮੈਸੇਜ, ਟੈਲ ਯੋਰ ਫਰੈਂਡਸ, ਟੈਲ ਯੋਰ ਰਿਲੇਟਿਵਸ ਕਿ 1320 ਵਾਪਸ ਆ ਚੁੱਕਾ ਜੀ। ਬੜੇ ਕਹਿ ਲਓ ਕਿ ਜ਼ੋਰਾਂ ਸ਼ੋਰਾਂ ਦੇ ਨਾਲ ਅਸੀਂ ਪ੍ਰੋਗਰਾਮਿੰਗ ਤੁਹਾਡੇ ਲਈ ਉਡੀਕੇ ਹੋਏ ਨੇ ਜੀ, ਐਂਡ ਬਹੁਤ ਵੱਡੇ ਲੈਵਲ ਤੇ ਸਾਡਾ ਜਿਹੜਾ ਸਟੂਡੀਓ ਆ ਉਹ ਡਿਕਸੀ ਅਤੇ ਡਰੂ ਤੇ ਬਣ ਰਿਹਾ ਹੈ ਜੀ, ਐਂਡ ਬਹੁਤ ਜ਼ਿਆਦਾ ਦੀ ਗ੍ਰੈਂਡ ਓਪਨਿੰਗ ਵੀ ਅਸੀਂ ਕਰਾਂਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸੋ ਮਚ ਇੰਨਾ ਪਿਆਰ ਮੁਹੱਬਤ ਦੇਣ ਲਈ। ਮਿਲਦੇ ਆ ਜੀ ਸਵੇਰੇ 10 ਵਜੇ, ਤਦ ਤੱਕ ਸਾਡੇ ਤੋਂ ਬਾਅਦ ਹੁਣ ਤੁਸੀਂ ਪਿੰਡੋ ਪ੍ਰਦੇਸ ਪ੍ਰੋਗਰਾਮ ਸੁਣਨਾ, ਉਹਨਾਂ ਨੂੰ ਕਰੋ ਸਵਾਗਤ ਤੇ ਸਾਨੂੰ ਇੱਥੇ ਦਿਓ ਆਗਿਆ। ਰੱਬ ਰਾਖਾ, ਸਤਿ ਸ੍ਰੀ ਅਕਾਲ।

0: This is CJMR, the voice of the city, part of White Oaks Communications Group, your trusted local radio provider for more than 70 years.
1: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ ਸੀਜੀਐਮਆਰ 1320 ਤੇ ਪਿੰਡੋ ਪਰਦੇਸ ਲੈ ਕੇ ਮੈਂ ਰਵਨੀਤ ਕੌਰ ਤੇ ਮੇਰੇ ਨਾਲ ਚਰਨਜੀਤ ਜੋਗੀ ਹਾਜ਼ਰ ਨੇ।
2: ਲਓ ਜੀ, ਕਹਿੰਦੇ ਬੰਦਾ ਬਾਦਸ਼ਾਹ ਬਣ ਬਣ ਬਹਿੰਦਾ, ਫਿਰਦਾ ਤਖਤਾਂ ਤੇ, ਦਿਲ ਦੇ ਮਹਿਲੀ ਦਿਲ ਦੀ ਜਦ ਰਾਣੀ ਆ ਜੇ, ਵਾਹਦੇ ਬੁੱਲੇ ਵਰਗੀ ਹੁੰਦੀ ਯਾਦ ਪਿਆਰਿਆਂ ਦੀ, ਨਹੀਂ ਰੋਕਿਆ ਰੁਕਦੀ ਲੰਘ ਕੇ ਝੀਠਾਂ ਥਾਣੀ ਆ ਜੇ, ਸੀ ਰਸਤਾ ਬੰਦ ਬਹਾਨੇ ਹੁੰਦੇ ਸਦਾ ਬਹਾਨੇ ਬਾਜਾਂ ਦੇ, ਟਾਂਗਾ ਵਾਲਾ ਤਾਂ ਤੁਰ ਕੇ ਵਾਣੋ ਵਾਣੀ ਆ ਗਏ।
1: ਓਏ ਹੋਏ ਹੋਏ, ਕਿਆ ਬਾਤ!
2: ਮੈਂ ਕਿਹਾ ਜੀ ਵਾਣੋ ਵਾਣੀ ਹੋ ਗਿਆ ਮੈਂ।
1: ਅੱਛਾ,
2: ਆ ਦੇਖ ਲਾ, ਕਿਤੇ ਪਾਣੀ ਪਾਣੀ ਹੋ ਗਿਆ ਮੈਂ।
1: ਓਹੋ, ਰਸਤਾ ਬੰਦ ਸੀ ਤਾਂ ਵੀ ਆ ਗਏ ਨਾ?
2: ਮੈਂ ਕਿਹਾ ਜੀ ਰਸਤੇ ਕਦੇ ਵੀ ਬੰਦ ਨਹੀਂ ਹੁੰਦੇ, ਜੇਕਰ ਕਿਤੇ ਰਸਤੇ ਬੰਦ ਹੋਣ ਤਾਂ ਕੋਈ ਨਾ ਕੋਈ ਤਾਕੀ ਖੁੱਲੀ ਰੱਖਿਆ ਕਰੋ ਹਵਾ ਹਵਾ ਆਉਣ ਦੇ ਵਾਸਤੇ।
1: ਬਿਲਕੁਲ ਜੀ, ਔਰ ਹਮੇਸ਼ਾ ਕੋਈ ਨਾ ਕੋਈ ਰਾਹ ਲੱਭ ਹੀ ਜਾਂਦਾ ਹੈ, ਜੇ ਸੱਚੀ ਮਨ ਦੇ ਵਿੱਚ ਇਹ ਇੱਛਾ ਹੋਵੇ ਕਿ ਜੋ ਕਿਹਾ ਹੈ ਉਹ ਕਰਕੇ ਦਿਖਾਉਣਾ।
2: ਹਾਂ, ਤੇ ਜੇਕਰ ਤੁਸੀਂ ਹੋਵੇ ਕਿਸੇ ਨੂੰ ਮਿਲਣਾ, ਜੇਕਰ ਕਿਸੇ ਨੂੰ ਦਿੱਤਾ ਹੋਵੇ ਟਾਈਮ, ਜੇਕਰ ਕਿਸੇ

0: ਨੂੰ ਦਿੱਤਾ ਹੋਵੇ ਵਕਤ ਕਿ ਭਾਈ ਮੈਂ ਤੇਰੇ ਪੈਸੇ ਏਦਾਂ ਨੂੰ ਮੋੜ ਦੇਣੇ।
1: ਇੱਕ ਮਿੰਟ,
0: ਹਾਂਜੀ,
1: ਇਹ ਗੱਲ ਕਿਨੂੰ ਸੁਣਾਈ ਜਾ ਰਹੀ ਹੈ?
0: ਉਦਾਂ ਵੈਸੇ ਮੈਂ ਗੱਲ ਕਰਦਾ ਵੀ ਆਪਾਂ ਜੇਕਰ ਇਦਾਂ ਕੋਈ ਗੱਲਬਾਤ ਹੋਵੇ ਤਾਂ ਫੇਰ ਨਹੀਂ ਹੋਣਾ ਚਾਹੀਦਾ।
1: ਲਿਸਨਰ ਕੰਨ ਕਰ,
0: ਨਹੀਂ ਫੇਰ ਨਹੀਂ ਹੋਣਾ ਚਾਹੀਦਾ।
1: ਰਮਣੀਕ ਕੌਰ ਗੱਲ ਕਰ,
0: ਨਹੀਂ ਰਮਣੀਕ ਨੇ ਗੱਲ ਕਰ, ਆਪ ਠੀਕ ਹੈ, ਇੱਦਾਂ ਠੀਕ ਹੈ, ਹਾਂਜੀ ਲਾ ਲੋ ਠੀਕ ਠੀਕ।
1: ਮਤਲਬ ਤੁਸੀਂ,
0: ਤੈਨੂੰ ਸੁਣਾ ਰਿਹਾ, ਇਹ ਕਹਿਣਾ ਚਾਹੁੰਦੀ ਤੂੰ? ਚਲੋ ਫਿਰ ਜੇ ਤੁਹਾਡੇ ਲੱਗ ਗਈ ਆ ਗਿੱਟੇ ਤੇ ਫਿਰ ਲੱਗ ਗਈ ਆ।
1: ਅੱਛਾ,
0: ਹਾਂ, ਕਿਉਂਕਿ ਅਸੀਂ ਵੀ ਆ ਗਏ ਆ, ਅਸੀਂ ਵੀ ਆਪਣੀ ਹੁਣ ਕੱਢਣੀ ਆ ਮਨ ਦੀ ਠੇਸ, ਕਿਉਂਕਿ ਆਹ ਹੀ ਆ ਪ੍ਰੋਗਰਾਮ ਪਿੰਡੋਂ ਪ੍ਰਦੇਸ਼।

0: ਜੀ ਐਮ ਆਰ 1320 ਤੇ ਪਿੰਡੋ ਪਰਦੇਸ਼ ਤੁਸੀਂ ਸੁਣ ਰਹੇ ਹੋ ਜੀ ਰਮਨੀ ਕੌਰ ਤੇ ਚਰਨਜੀਤ ਜੋਗੀ ਦੇ ਨਾਲ। ਜੋਗੀ ਜੀ
1: ਹਾਂਜੀ
0: ਮੈਂ ਕਹਿੰਦੀ ਆ ਲੋਕੀ ਵੀ ਨਾ ਬਹੁਤ ਹੀ ਜਿਆਦਾ ਨਾ ਸ਼ੁਕਰੇ ਆ, ਜਿੰਨਾ ਮਰਜ਼ੀ ਕਰ ਲੋ ਨਹੀਂ ਸੁਣਦੇ।
1: ਮੈਂ ਕਹਾ ਜੀ ਨਹੀਂ ਸੁਣਦੇ ਕੀ ਦੱਸੀਏ ਤੁਹਾਨੂੰ, ਕੁਛ ਕਿਸੇ ਨੂੰ ਆਪਾਂ ਕਹਿ ਸਕਦੇ?
0: ਨੋ।
1: ਇਸ ਦੁਨੀਆਂ ਦੇ ਵਿੱਚ ਲੋਕੀ ਪਤਾ ਕੀ ਕਹਿੰਦੇ ਆ, ਕਹਿੰਦੇ ਯਾਰ ਅਸੀਂ ਖੁਸ਼ ਨਹੀਂ ਹੈਗੇ, ਸਾਡੇ ਕੋਲ ਸਾਰਾ ਕੁਛ ਹੀ ਆ ਪਰਮਾਤਮਾ ਦਾ ਦਿੱਤਾ ਹੋਇਆ, ਸਾਡੇ ਕੋਲ ਮਾਰ ਕਿਤੇ ਕੀ ਧਨ ਦੌਲਤਾਂ ਘਰ ਬਾਰ ਕਾਰੋਬਾਰ ਸਭ ਕੁਛ ਹੀ ਆ। ਗਰਲਫ੍ਰੈਂਡ ਹੈ ਨੀ? ਉਹ ਸੋਰੀ ਉਹ ਹੋਰ ਪਾਸੇ ਚਲੀ ਗੱਲ,
0: ਕੋਈ ਨਾ ਕੋਈ ਕਮੀ ਅਸੀਂ ਆਪਣੀ ਲਾਈਫ ਵਿੱਚ ਕੱਢ ਲੈਣੇ ਆ। ਸੱਚੀ ਮੁੱਚੀ ਅਸੀਂ ਰੱਬ ਲਈ ਇੰਨੇ ਨਾ ਸ਼ੁਕਰੀ ਹੋ ਜਾਂਦੇ ਆ। ਇੱਥੇ ਇੱਕ ਛੋਟਾ ਜਿਹਾ ਕਿੱਸਾ ਮੈਨੂੰ ਅਸਲ ਵਾਲਾ ਯਾਦ ਆ ਰਿਹਾ,
1: ਸੁਣਾਓ।
0: ਕਹਿੰਦੇ ਕਿ ਇੱਕ ਘਰ ਵਾਲੀ ਸੀ,
1: ਘਰ ਵਾਲੀ ਕੋਈ ਹੁੰਦੀ ਆ,
0: ਆਹੋ, ਪਰ ਉਹ ਜੋਬ ਵੀ ਕਰਦੀ ਸੀ, ਠੀਕ ਹੈ। ਉਹਨੂੰ ਏਦਾਂ ਲੱਗੇ ਕਿ ਮੇਰਾ ਘਰ ਵਾਲਾ ਜਿਹੜਾ ਆ ਨਾ, ਮੈਂ ਇਹਨੂੰ ਛੱਡ ਦੇਣਾ, ਮੈਂ ਤੋਂ ਤਲਾਕ ਲੈਣਾ ਨਾ, ਮੈਂ ਤੋਂ ਬੜੀ ਦੁਖੀ ਆ।
1: ਚੰਗਾ ਨੀ ਹੈਗਾ?
0: ਚੰਗਾ ਨੀ ਹੈ।
1: ਹਾਂਜੀ, ਪੁਰਾਣਾ ਹੋ ਗਿਆ।
0: ਪੁਰਾਣਾ ਹੋ ਗਿਆ।
1: ਹਾਂਜੀ,
0: ਉਹਨੂੰ ਮਤਲਬ ਲੱਗਦਾ ਸੀ ਵੀ ਇਹ ਕਿਸੇ ਕੰਮ ਦਾ ਨੀ, ਇਹ ਮੇਰੇ ਲਈ, ਮੈਂ ਜੋ ਚਾਹੁੰਦੀ ਸੀ ਉਹ ਨੀ ਕਰਦਾ,
1: ਖਿੱਚ ਕਰਦਾ, ਦੋ ਕੜਾ ਕੀ ਉਹ ਕਰਦਾ,
0: ਤੇ ਮੈਂ
1: ਪਾਪਾ ਬਣਨ ਦੀ ਕੋਸ਼ਿਸ਼ ਕਰਦਾ,
0: ਆਹੋ, ਸੱਸ ਛੋਟੀ ਬਣਨ ਦੀ ਕੋਸ਼ਿਸ਼।
1: ਬਿਲਕੁਲ।
0: ਫਿਰ ਉਹਨੇ
1: ਬਣਦੇ ਗਈ,
0: ਬਣਦੇ
1: ਆ, ਜਿੰਦਾ ਵੀ ਬਣਦਾ।
0: ਫਿਰ ਉਹਨੇ ਨਾ ਆਪਣੇ ਨਾਲ ਦੇ ਤੁਹਾਡੇ ਵਰਗੇ ਸਿਆਣੇ ਨੂੰ, ਜਿਹੜਾ ਉੱਥੇ ਆਫਿਸ ਹੀ ਕੰਮ ਕਰਦਾ ਸੀ, ਗੱਲ ਕੀਤੀ,
1: ਸਲਾਹ ਲੈਣੀ ਚਾਹੀਦੀ ਸਿਆਣੇ ਦੀ,
0: ਸਲਾਹ ਲਈ। ਉਹਨੇ ਕਿਹਾ ਕੁੜੀਏ ਇੱਕ ਕੰਮ ਕਰ, ਆਲਾ ਪੈਨ ਤੇ ਪੇਪਰ ਆ ਵਿਚਕਾਰ ਮੈਂ ਮਾਰਤੀ
1: ਲੀਕ
0: ਹੈ ਨਾ, ਹੁਣ ਇੱਕ ਪਾਸੇ ਤੂੰ ਲਿਖਣੇ ਆ ਵੀ ਜਿਹੜੀਆਂ ਚੀਜ਼ਾਂ ਤੈਨੂੰ ਉਹਦੇ ਚ ਚੰਗੀਆਂ ਲੱਗਦੀਆਂ, ਇਮਾਨਦਾਰੀ ਨਾਲ ਲਿਖੀ, ਕੋਈ ਇਹਦੇ ਵਿੱਚ ਕੜਤਨ ਨਾ ਹੋਵੇ, ਜੋ ਚੰਗਾ ਚੰਗਾ ਹੀ ਲਿਖੀ, ਦੂਜੇ ਪਾਸੇ ਲਿਖੀ ਜੋ ਉਹਦੇ ਚ ਮਾੜਾ,
1: ਬੁਰਾਈਆਂ
0: ਬੁਰਾਈਆਂ ਉਹਦੀਆਂ,
1: ਫੀਚਰ ਲਿਖੋ, ਜਾਣੀ
0: ਫੀਚਰ ਲਿਖੋ,
1: ਵੀ ਕਿਹੜਾ ਮਾਡਲ ਹੈ,
0: ਕਿਹੜਾ ਮਾਡਲ ਆ, ਵੀ ਦੂਜੇ ਪਾਸੇ ਬੁਰਾਈਆਂ ਤੇ ਇੱਧਰ ਚੰਗਿਆਈਆਂ, ਦੋਨੋ ਇਮਾਨਦਾਰੀ ਦੇ ਨਾਲ ਲਿਖਣਾ ਪਊਗਾ। ਪਰ ਲੋ ਜੀ ਉਹਨੇ ਲਿਖਣਾ ਸ਼ੁਰੂ ਕੀਤਾ ਤੇ ਬਾਅਦ ਵਿਚ ਚੰਗਿਆਈਆਂ ਦੀ ਲਿਸਟ ਲੰਬੀ,
1: ਜਾਣੀ ਕਿ ਹਾਈਬ੍ਰਿਡ ਨਿਕਲਿਆ,
0: ਹਾਈਬ੍ਰਿਡ ਨਿਕਲਿਆ। ਫਿਰ ਉਹਨੇ ਕਿਹਾ ਵੀ ਦੇਖ, ਮੰਨਿਆ ਮਾੜਾ, ਮੰਨਿਆ ਚ ਕਮੀਆਂ, ਮੈਂ ਤੇਰੀਆਂ ਸ਼ਿਕਾਇਤਾਂ ਵੀ ਸੁਣਨੀ ਆ, ਪਰ ਤੂੰ ਆਪ ਦੇਖ ਵੀ ਤੂੰ ਕਿੰਨਾ ਪੱਲੜਾ ਭਾਰੀ ਮੰਨਦੀ ਆ। ਕਹਿੰਦੀ ਨਹੀਂ, ਆਹ ਗੱਲ ਤੇ ਤੁਹਾਡੀ ਸਹੀ ਆ। ਫਿਰ ਉਹਨੇ ਉਹਨੂੰ ਉਸ ਵਿਚਾਰ ਨੂੰ ਰੋਕਿਆ ਔਰ ਉਸ ਚੀਜ਼ ਤੇ ਸ਼ੁਕਰ ਕੀਤਾ ਵੀ ਜੋ ਆ ਸਬਰ ਆ ਸ਼ੁਕਰ।
1: ਹਾਂ ਭਾਈ, ਮੁੱਕਦੀ ਗੱਲ ਪਤਾ ਕਿੱਥੇ ਮੁੱਕਦੀ ਜਾ ਕੇ, ਕਹਿੰਦੇ ਕਿ ਬੇਸਬਰਾ ਤੇ ਨਾ ਸ਼ੁਕਰਾ ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ। ਸੋ ਭਾਈ, ਸਬਰ ਕਰਿਆ ਕਰੋ, ਸ਼ੁਕਰ ਕਰਿਆ ਕਰੋ।

0: रेडियो सीजेएमआर 1320 ते तुसी प्रोग्राम पिंडो परदेश सुन रहे हो। चरणजीत जोगी तुहानू बहुत चंगिया चंगिया गल्लां दस रहा है ते नाल अपने रमणीक कौर भी है।
1: ते मैं भी ते चंगी गल ही दसी, उन्हें किन्ना सोहना किस्सा सुनाया।
0: किस्सा सुनाया ते एदां दे किस्से जेड़े ने बहुत सुने मैं।
1: अच्छा
0: हां, पर एक गल आ, मैं उदां उन्हां लोकां दी गल करदा जेड़े ईरखालू बहुत आ। ਐਵੇਂ ਲੋਕਾਂ ਵੱਲ ਵੇਖ ਵੇਖ ਸੜੀ ਜਾਂਦੇ ਮੱਚੀ ਜਾਂਦੇ।
1: ਹਾਂ ਬਈ, ਇਨ੍ਹਾਂ ਕੋਲ ਵੱਡਾ ਘਰ ਕਿਉਂ ਹੈ, ਵੱਡੀ ਗੱਡੀ ਕਿਉਂ ਹੈ, ਇਨ੍ਹਾਂ ਦਾ ਬਿਜ਼ਨਸ ਇਨ੍ਹਾਂ ਕਿਉਂ ਚੱਲਦਾ। ਵਾਏ
0: ਰਮਣੀਕ, ਦੇਖ ਮੰਨ ਲਾ ਤੇਰੇ ਕੱਲ ਨੂੰ ਕਿਤੇ ਕੋਈ ਲਾਟਰੀ ਨਿਕਲਿਆ, ਮੈਨੂੰ ਕੀ ਤਕਲੀਫ਼
1: ਨਾ,
0: ਤੇਰੇ ਵੱਡੇ ਘਰ ਦਾ ਮੈਨੂੰ ਕੀ ਦੁੱਖ, ਤੇਰੀ ਵੱਡੀ ਕਾਰ ਦਾ ਮੈਨੂੰ ਨਾ ਤਾਂ ਕੋਈ ਸੌਖਿਆ ਤੇ ਨਾ ਕੋਈ ਦੁੱਖ,
1: ਬਿਲਕੁਲ ਸਹੀ।
0: ਤੇਰੇ ਪੈਸਿਆਂ ਨੂੰ ਨਾ ਤਾਂ ਮੈਂ ਗਿਣਨਾ ਤੇ ਨਾ ਜਦੋਂ ਘੱਟ ਗਿਆ ਮੈਂ ਤੇਰੀ ਜੇਬ ਚ ਪਾਉਣੇ। ਹੁਣ ਗੱਲ ਇਹ ਹੈ ਕਿ ਤੇਰਾ ਆਪਣਾ ਮੁਕੱਦਰ ਆ, ਮੇਰਾ ਆਪਣਾ ਮੁਕੱਦਰ ਆ।
1: ਤੁਸੀਂ ਇੱਕ ਘਰ ਦੇ ਵਿੱਚ ਵੇਖੋ ਵੀ ਦੋ ਧੀਆਂ ਨੇ, ਕੋਈ ਚੰਗੇ ਸੌਖੇ ਘਰ ਚ ਚਲ ਜਾਂਦੀ ਹੈ, ਕੋਈ ਵਿਚਾਰੀ ਮਾਤੜ ਹੁੰਦੀ ਮੇਰੇ ਵਰਗੀ।
0: ਪਰ ਗੱਲ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੇਖੋ ਕਿ ਜੋ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ ਵਿੱਚ ਖੁਸ਼ ਹੈਗੇ
1: ਨਹੀਂ ਹੁੰਦੇ ਲੋਕ,
0: ਹਨਾ। ਤੁਸੀਂ ਉਹਦੇ ਵਿੱਚ ਖੁਸ਼ ਹੋਣਾ ਸਿੱਖੋ। ਖੁਸ਼ੀਆਂ ਲੋਕ ਕਿੱਥੋਂ ਭਾਲਦੇ ਨੇ? ਦੌਲਤਾਂ ਦੇ ਵਿੱਚੋਂ। ਜਦ ਤੱਕ ਤੁਸੀਂ ਦੌਲਤਾਂ ਦੇ ਵਿੱਚੋਂ, ਪੈਸਿਆਂ ਦੇ ਵਿੱਚੋਂ, ਨੋਟਾਂ ਦੇ ਵਿੱਚੋਂ, ਵੱਡੀਆਂ ਕੋਠੀਆਂ ਦੇ ਵਿੱਚੋਂ, ਕਾਰਾਂ ਦੇ ਵਿੱਚੋਂ ਤੁਸੀਂ ਖੁਸ਼ੀਆਂ ਭਾਲਣੀਆਂ, ਤੁਹਾਨੂੰ ਨਹੀਂ ਲੱਭਣੀਆਂ। ਤੁਹਾਨੂੰ ਖੁਸ਼ੀ ਕਿੱਥੋਂ ਲੱਭਣੀ?
1: ਕਿੱਥੋਂ?
0: ਜਦੋਂ ਦੂਸਰੇ ਦੀ ਵੋਟੀ ਦਿਖਦੇ ਆ, ਜਦੋਂ ਤੁਸੀਂ ਦੂਸਰੇ ਦੇ ਸੂਟ ਵੇਖਦੇ ਆ, ਜਦੋਂ ਤੁਸੀਂ ਦੂਸਰੇ ਦੀ ਕਾਰ ਦੇਖਦੇ
1: ਆ,
0: ਉਵੇਂ ਯਾਰ ਇੱਦਾਂ ਨੀ ਕਰੀਦਾ ਹੁੰਦਾ। ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀਆਂ ਚੀਜ਼ਾਂ ਤੇ ਮਾਣ ਕਰਨਾ ਸਿੱਖੋ, ਉਹਨਾਂ ਦੇ ਵਿੱਚੋਂ ਖੁਸ਼ੀ ਲੱਭਣੀ ਸਿੱਖੋ, ਫੇਰ ਤੁਸੀਂ ਕਾਮਯਾਬ।
1: ਤੁਸੀਂ ਇਹ ਦੇਖੋ ਵੀ ਨੈਗੇਟਿਵਿਟੀ ਤੇ ਟੌਕਸਿਸਿਟੀ ਆਉਂਦੀ ਆ ਨਾ ਈਰਖਾ ਚੋਂ।
0: ਹਾਂਜੀ, ਮੈਗਾ ਸਿਟੀ ਵੀ ਆਉਂਦੀ ਆ।
1: ਮੈਗਾ ਸਿਟੀ ਨੀ, ਟੌਕਸਿਸਿਟੀ ਆ ਜਾਂ ਨੈਗੇਟਿਵਿਟੀ ਆ, ਇਹ ਬਹੁਤ ਲੋਕਾਂ ਚ ਕਈਆਂ ਚ ਹੁੰਦੀ ਆ, ਕੁੱਟ ਕੁੱਟ ਕੇ ਭਰੀ ਹੁੰਦੀ ਆ।
0: ਹਾਂਜੀ,
1: ਤੁਸੀਂ ਧਿਆਨ ਦੇ ਨਾਲ ਕਦੇ ਉਹਨਾਂ ਦਾ ਚਿਹਰਾ ਦੇਖਿਓ, ਉਸ ਚਿਹਰੇ ਦੇ ਉੱਪਰ ਉਹ ਹੌਲੀ ਹੌਲੀ ਉਹਨਾਂ ਦਾ ਜੋ ਸੁਭਾਅ ਹੈ ਨਾ, ਉਹ ਝਲਕਣ ਲੱਗ ਪੈਂਦਾ। ਹੁਣ ਕਈਆਂ ਦੇ ਚਿਹਰੇ ਤੇ ਕਿੱਡਾ ਨੂਰ ਹੁੰਦਾ ਹੈ, ਕਿੱਡੇ ਖਿੜੇ ਹੋਏ ਚਿਹਰੇ ਹੈ, ਤੁਸੀਂ ਉਹਨਾਂ ਨੂੰ ਵੇਖ ਕੇ ਬੜੀ ਪੋਜ਼ਿਟਿਵ ਵਾਈਬ ਮਹਿਸੂਸ ਕਰਦੇ ਹੋ, ਉਹਨਾਂ ਦਾ ਔਰਾ ਹੀ ਬੜਾ ਡਿਫਰੈਂਟ ਹੁੰਦਾ ਹੈ। ਪਰ ਜਿਹੜੇ ਲੋਕ ਨੈਗੇਟਿਵ ਨੇ, ਉਹਨਾਂ ਦਾ ਚਿਹਰਾ ਵੇਖੋਗੇ, ਪੜਨ ਦੀ ਕੋਸ਼ਿਸ਼ ਕਰੋਗੇ, ਉਹ ਸੱਚੀ ਮੁੱਚੀ ਝਲਕਦਾ ਹੁੰਦਾ,
0: ਮੁਰਝਾਇਆ ਹੁੰਦਾ।

0: CGMR 1320 ਤੇ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਪਿੰਡੋ ਪਰਦੇਸ਼। ਜੋਗੀ ਜੀ,
1: ਹਾਂਜੀ,
0: ਮੈਂ ਬਹੁਤ ਵਫਾਦਾਰ ਹਾਂ,
1: ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਟੌਮੀ ਹੈ ਨਾ ਤੂੰ?
0: ਹੈਲੋ, ਵਾਟ ਡੂ ਯੂ ਮੀਨ ਬਾਈ ਟੌਮੀ?
1: ਸਾਡਾ ਟੌਮੀ ਬਹੁਤ ਵਫਾਦਾਰ ਹੈ। ਹਾਂਜੀ,
0: ਹੁਣ ਤੁਸੀਂ ਮੈਨੂੰ ਕੁੱਤਿਆਂ ਨਾਲ ਕੰਪੇਅਰ ਕਰੋਗੇ?
1: ਨਹੀਂ ਨਹੀਂ, ਮੈਂ ਕਦੋਂ ਕਰਨਾ, ਕੰਮ ਹੀ ਇੱਦਾਂ ਦੇ ਸਾਡੇ।
0: ਅੱਛਾ,
1: ਕਰੀਏ ਕੀ, ਸਾਨੂੰ ਲੋਕਾਂ ਨੂੰ ਦੱਸਣਾ ਪੈਂਦਾ ਕਿ ਅਸੀਂ ਵਫਾਦਾਰ ਹਾਂ ਕਿ ਅਸੀਂ ਇਮਾਨਦਾਰ ਹਾਂ। ਦੋ ਖਬਰਾਂ ਨੇ ਮੇਰੇ ਕੋਲ ਇਸ ਵੇਲੇ। ਇੱਕ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਾਹਿਬ, ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ,
0: ਸਾਬਕਾ ਲਾਇਆ ਕਰੋ ਨਾਲ,
1: ਮੈਂ ਲਾ ਲੈਣਾ ਸਾਬਕਾ, ਉਹਨਾਂ ਨੇ ਤਾਂ ਲਾ ਹੀ ਲਿਆ। ਉਹ ਰਵਨੀਤ ਸਿੰਘ ਬਿੱਟੂ ਨੂੰ ਜਵਾਬ ਦਿੰਦੇ, ਕਹਿੰਦੇ ਮੈਂ ਮੌਕਾ ਪ੍ਰਸਤ ਨਹੀਂ, ਮੈਂ ਵਫਾਦਾਰ ਹਾਂ ਰਾਹੁਲ ਗਾਂਧੀ ਦੇ ਪ੍ਰਤੀ,
0: ਉਹਨਾਂ ਦੇ ਚੰਗੇ ਮਾੜੇ ਵੇਲੇ ਚ ਮੈਂ ਖੜਿਆ।
1: ਹਾਂ, ਤੇ ਗੱਲ ਇਹ ਹੈ, ਹੁਣ ਚਲੋ ਤੁਸੀਂ ਆਪਣੀ ਵਫਾਦਾਰੀ ਦੀਆਂ ਸਫਾਈਆਂ ਦਿੰਦੇ ਫਿਰਦੇ ਹੋ। ਇੱਕ ਸ਼ਖਸ ਨੇ ਪੰਜਾਬ ਦੀਆਂ ਸੜਕਾਂ ਤੇ ਬੋਰਡ ਲਵਾ ਤੇ,
0: ਕਿਹੜੇ?
1: ਇਮਾਨਦਾਰ CM।
0: ਅੱਛਾ,
1: ਹੁਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਤੁਹਾਡੀ ਇਮਾਨਦਾਰੀ ਦਾ ਸਰਟੀਫਿਕੇਟ ਕਿਹਨੇ ਮੰਗਿਆ? ਕਿਸੇ ਨੇ ਮੰਗਿਆ ਤੁਹਾਡੇ ਕੋਲੋਂ? ਤੁਸੀਂ ਉਸ ਸਰਟੀਫਿਕੇਟ ਨੂੰ ਤੁਸੀਂ ਸੜਕਾਂ ਤੇ ਟੰਗ ਦਿੱਤਾ ਕਿ ਮੈਂ ਹੀ ਇਮਾਨਦਾਰ ਹਾਂ ਭਾਈ। ਇਹਦੇ ਵਿੱਚ ਇਹ ਲੱਗਦਾ ਕਿ ਦਾਅ ਦੇ ਵਿੱਚ ਕੁਝ ਨਾ ਕੁਝ ਕਾਲਾ ਹੈਗਾ,
0: ਵੀ ਤੁਹਾਨੂੰ ਦੱਸਣਾ ਪੈ ਰਿਹਾ। ਦੇਖੋ, ਕਰਕੇ ਦਿਖਾਓ ਨਾ।
1: ਹਾਂ,
0: ਕਾਹਦਾ ਪਾਉਣਾ?
1: ਤੁਹਾਨੂੰ ਲੋਕ ਕਹਿਣ ਰਮਣੀ ਕੌਰੇ ਕਿ ਤੁਸੀਂ ਇਮਾਨਦਾਰ ਹੋ,
0: ਤੁਸੀਂ
1: ਚੰਗੇ ਹੋ, ਤੁਸੀਂ ਵਫਾਦਾਰ ਹੋ। ਤੁਸੀਂ ਜਦੋਂ ਆਪ ਸਫਾਈਆਂ ਦਿੰਦੇ ਹੋ, ਜਦੋਂ ਤੁਸੀਂ ਆਪ ਆਪਣੇ ਗੱਲ ਦੇ ਵਿੱਚ ਢੋਲ ਪਾ ਕੇ ਕਹਿੰਦੇ ਹੋ, ਉਹਨੂੰ ਫਿਰ ਪੰਜਾਬੀ ਦੇ ਵਿੱਚ ਇਹ ਕਹਿੰਦੇ ਆ, ਆਪਣੇ ਮੂੰਹੋਂ ਮੀਆਂ ਮਿੱਠੂ।
0: ਉਹ ਵੀ ਬੋਰਡ ਲਾ ਕੇ ਪੈਸਾ ਖਰਚ ਕੇ?
1: ਹਾਂ, ਤੇ ਪੈਸਾ ਕਿਹਦਾ ਭਲਾ, ਤੇਰਾ ਤੇ ਮੇਰਾ, ਮੇਰਾ ਪੈਸਾ ਵਾਪਸ ਕਰ ਦਿਓ। ਤੂੰ ਤਾਂ ਨੀ ਲੜਾ, ਤੈਨੂੰ ਤਾਂ ਦੇ ਰਹੇ ਆ, ਤੁਹਾਨੂੰ ਤਾਂ ਦਿੰਦੇ ਅਗਲੇ, ਮੈਨੂੰ ਨੀ ਨਾ ਦਿੱਤੇ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
2: CJMR 1320 ਤੇ ਤੁਸੀਂ ਸੁਣ ਰਹੇ ਹੋ ਜੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ ਪ੍ਰੋਗਰਾਮ ਪਿੰਡੋ ਪਰਦੇਸ।
3: ਰਮਨੀਕ ਕੌਰ,
2: ਹਾਂਜੀ,
3: ਮੈਂ ਦੇਖਿਆ ਵੀ ਤੈਨੂੰ ਸਿਰਫ ਨੀਲਾ ਹੀ ਰੰਗ ਦਿਖਾਈ ਦਿੰਦਾ, ਹੋਰ ਕੋਈ ਨਹੀਂ ਦਿੰਦਾ।
2: ਮੇਰਾ ਫੇਵਰੇਟ ਆ ਨੀਲਾ ਰੰਗ, ਹਰ ਦੂਜੇ ਦਿਨ ਮੈਂ ਬਲੂ ਕਲਰ ਪਾਇਆ ਹੁੰਦਾ, ਮਤਲਬ ਇਹ ਨੀ ਮੈਨੂੰ ਨੀਲਾ ਹੀ ਦਿਖਦਾ।
3: ਵੈਸੇ ਸੁਖਨਾ ਚ ਵੀ ਤਾਂ ਨੀਲਾ ਹੀ ਪਾਇਆ, ਤੈਨੂੰ ਦੱਸਾਂ ਉੱਲੂ ਹੁੰਦਾ ਨਾ, ਉੱਲੂ ਉੱਲੂ ਉੱਲੂ,
2: ਹਾਂਜੀ
3: ਉੱਲੂ ਨੂੰ ਨੀਲਾ ਰੰਗ ਹੀ ਦਿਖਾਈ ਦਿੰਦਾ ਹੁੰਦਾ।
2: ਖਬਰਦਾਰ ਜੇ ਫੇਸਬੁਕ ਵਾਲੇ ਅੰਕਲ ਨੂੰ ਕੁਛ ਕਿਹਾ।
3: ਨਹੀਂ, ਉਹਨਾਂ ਦੀ ਤਾਂ ਹੋਰ ਪ੍ਰੋਬਲਮ ਸੀ ਨਾ, ਮੈਂ ਤਾਂ ਗੱਲ ਤੇਰੀ ਕਰਦਾ। ਉੱਲੂ ਨੂੰ ਸਿਰਫ ਨੀਲਾ ਰੰਗ ਹੀ ਦਿਖਾਈ ਦਿੰਦਾ।
2: ਉੱਲੂਆਂ ਦੇ ਝੁੰਡ ਨੂੰ ਕੀ ਕਹਿੰਦੇ ਆ?
3: ਪਾਰਲੀਮੈਂਟ। ਵੈਸੇ ਹੈ ਤਾਂ ਝੁੰਡ, ਉਹ ਪਾਰਲੀਮੈਂਟ ਉੱਲੂਆਂ ਦਾ ਹੀ ਬਣਿਆ ਹੋਇਆ ਹੋਣਾ। ਕਹਿਣ ਦਾ ਮਤਲਬ ਇਹ ਹੈ ਕਿ ਚੱਜ ਦੀ ਕੋਈ ਗੱਲ ਉੱਥੇ ਕਰਨੀ ਕੋਈ ਨੀ, ਸਾਡੇ ਮਸਲੇ ਦਾ ਹੱਲ ਕਰਨਾ ਕੋਈ ਨੀਗਾ, ਸਾਨੂੰ ਕੋਈ ਨੀ ਮਿਲਣਾ ਉੱਥੇ ਚੱਜ ਦਰੀ ਰੱਖੀਏ। ਆਪਾਂ ਤਾਂ ਕਰਦੇ ਰਹੀਏ ਪ੍ਰੋਗਰਾਮ ਪਿੰਡੋਂ ਪਰਦੇਸ।

0: ਪੀਜੀਐਮਆਰ 1320 ਤੇ ਪਿੰਡੋ ਪਰਦੇਸ਼ ਤੁਸੀਂ ਸੁਣ ਰਹੇ ਹੋ ਜੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ।
1: ਰਮਨੀਕ ਕੌਰ, ਮੈਂ ਦੇਖਿਆ ਵੀ ਕਈ ਬੰਦੇ ਨਾ ਬਹੁਤ ਚੰਗੇ ਹੁੰਦੇ ਮੇਰੇ ਵਾਂਗੂ, ਸਲਾਹ ਬਹੁਤ ਵਧੀਆ ਦਿੰਦੇ ਲੋਕਾਂ ਨੂੰ, ਜਾਨੀ ਕਿ ਘਰਾਂ ਦੇ ਵਿੱਚ 100 ਮਸਲੇ ਹੋਣ ਤੇ ਇੱਕੋ ਗੱਲ ਨਬੇੜ ਦਿੰਦੇ ਆ, ਸਿਆਣੇ ਹੁੰਦੇ ਨਾ ਮੇਰੇ ਵਾਂਗੂ। ਹਾਂ, ਜਾਨੀ ਕਿ ਕਿਸੇ ਦਾ ਵੀ ਕੋਈ ਰੌਲਾ ਪਿਆ ਹੋਵੇ ਘਰ ਦੇ ਵਿੱਚ ਜਾਂ ਘਰ ਵਾਲੀ ਦੇ ਨਾਲ ਜਾਂ ਘਰ ਵਾਲੇ ਦੇ ਨਾਲ, ਅਗਲੇ ਆਪਣੀ ਟੰਗ ਅੜਾ ਕੇ ਫਿਰ ਮਸਲਾ ਹੱਲ ਕਰ ਦਿੰਦੇ।
0: ਤੁਸੀਂ ਵੀ ਏਦਾਂ ਹੀ ਕਰਦੇ ਆ?
1: ਨਹੀਂ, ਮੈਨੂੰ ਤਾਂ ਕਰਨਾ ਹੀ ਪੈਂਦੇ।
0: ਬਹੁਤ ਚੌਧਰ ਨੀ ਝਾੜਨ ਲੱਗ,
1: ਚੌਧਰ ਨੀ, ਸਿਆਣੇ ਬੰਦੇ ਦੀ ਸਿਆਣੀਆਂ ਗੱਲਾਂ, ਸੇਮ ਟੂ ਸੇਮ ਏਦਾਂ ਮੇਰੇ ਵਾਂਗੂ ਹੀ।
0: ਆਹੋ, ਕੌਣ ਤੁਹਾਡੇ ਵਾਂਗੂ?
1: ਜਿਹੜੇ ਰਸ਼ੀਆ ਦੇ ਆਪਣੇ ਹੈਗੇ ਆ ਰਾਸ਼ਟਰਪਤੀ ਪੁਤਿਨ ਸਾਹਿਬ, ਉਹ ਕਹਿੰਦੇ ਆ ਵੀ ਸੇਮ ਤੁਹਾਡੇ ਵਾਂਗੂ ਭਾਜੀ। ਮੋਦੀ ਭਾਜੀ ਵੀ ਠੀਕ ਆ,
0: ਮੋਦੀ ਭਾਜੀ ਕਿੱਦਾਂ ਠੀਕ ਆ?
1: ਉਹ ਕਹਿੰਦੇ ਉਹਨਾਂ ਦੇ ਕੋਲ ਵੀ ਜੰਗਾਂ ਨੂੰ ਖਤਮ ਕਰਦੇ ਬਹੁਤ ਅੱਛੇ ਫਾਰਮੂਲੇ ਹੈਗੇ, ਸੁਝਾਅ ਹੈਗੇ। ਹਾਂ,
0: ਅੱਛਾ, ਯੂਕਰੇਨ ਲਈ ਵੀ ਫਾਇਦੇਮੰਦ ਆ?
1: ਹਾਂ, ਕਹਿੰਦੇ ਬਹੁਤ ਵਧੀਆ ਵਧੀਆ ਉਹਨਾਂ ਦੇ ਕੋਲ ਸੁਝਾਅ। ਮੈਂ ਫਿਰ ਕੰਨ ਚ ਗਿਆ, ਮੈਂ ਕਿਹਾ ਭਾਜੀ ਫਿਰ ਇੱਕ ਮੰਨ ਵੀ ਲਓ।
0: ਸਹੀ ਗੱਲ ਹੈ, ਮੋਦੀ ਨੇ 5 ਮੌਕਿਆਂ ਤੇ ਯੂਕਰੇਨ ਜੰਗ ਦਾ ਮੁੱਦਾ ਚੱਕਿਆ ਵੀ ਹੈ, ਜਿਨ੍ਹਾਂ ਚ ਸਮਰਕੰਦ ਦੇ ਵਿਚ SCO ਸਮਿਟ ਹੋਇਆ, ਇੰਡੋ ਰਸ਼ੀਆ ਸਮਿਟ ਹੋਇਆ, ਜ਼ੇਲੈਂਸਕੀ ਦੇ ਨਾਲ ਮੁਲਾਕਾਤ ਹੋਈ। ਗੱਲ ਉਹਨਾਂ ਨੇ ਇੱਕੋ ਹੀ ਕੀਤੀ ਵੀ ਮੇਰੇ ਕੋਲ ਹੈਗੇ ਫਾਰਮੂਲੇ।
1: ਹਾਂ, ਦੇਖੋ ਉਹਨਾਂ ਨੇ ਕਿਹਾ, ਜਿਹੜੀ ਚੰਗੀ ਗੱਲ ਆ, ਚੰਗੀ ਤੇ ਚੰਗੀ ਹੁੰਦੀ ਆ, ਕਹਿੰਦੇ ਕਿ ਆ ਸਮਾਂ ਜਿਹੜਾ ਇਹ ਜੰਗ ਦਾ ਸਮਾਂ, ਇਹ ਸਮਾਂ ਜੰਗ ਨੂੰ ਸਮੇਟ ਕੇ ਅੱਗੇ ਵਧਣ ਦਾ।
0: ਬਿਲਕੁਲ ਸਹੀ।
1: ਔਰ ਤੁਸੀਂ ਕੂਟਨੀਤੀ ਦੇ ਨਾਲ ਸੰਵਾਦ ਦੇ ਜ਼ਰੀਏ ਵੱਡੇ ਤੋਂ ਵੱਡਾ ਮਸਲਾ ਹੱਲ ਕਰ ਸਕਦੇ ਹੋ, ਕਿਉਂਕਿ ਜੇਕਰ ਤੁਸੀਂ ਗੱਲ ਕਰੋ ਕਿ ਦੁਨੀਆ ਨੇ ਜਿੱਤ ਹੁੰਦੀ ਹਥਿਆਰਾਂ ਦੇ ਨਾਲ, ਹਰ ਮਸਲਾ ਹੱਲ ਹੁੰਦਾ ਹੈ ਵਿਚਾਰਾਂ ਦੇ ਨਾਲ।
0: ਵਾਹ,
1: ਟੋਕੋ ਜਾਲੀ।

0: ਸੀ ਜੀ ਅਮਰ 1320 ਤੇ ਤੁਸੀਂ ਸੁਣ ਰਹੇ ਜੀ ਪਿੰਡੋ ਪਰਦੇਸ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ।
1: ਬੱਲੇ ਬੱਲੇ ਸ਼ਾਵਾ ਜੀ,
0: ਸਤਿ ਸ੍ਰੀ ਅਕਾਲ ਤਾਇਆ ਜੀ, ਕੀ ਹਾਲ ਚਾਲ ਨੇ? ਆਪਾਂ ਚੱਲੇ ਤੇ ਤੁਸੀਂ ਆ ਗਏ।
1: ਆਪਾਂ ਤੇ ਤੁਹਾਡੀ ਤਾਈ ਇੱਥੇ ਆ ਕੇ ਚੱਲ ਗਈ।
0: ਤਾਈ ਤੁਹਾਨੂੰ ਵੇਖ ਕੇ ਥੋੜਾ ਪਾਸੇ ਜੀ ਹੋ ਜਾਂਦੀ ਓਦਾਂ।
1: ਮਤਲਬ ਮੈਂ ਤਾਂ ਕਹਿੰਦਾ ਸਦਾ ਲਈ ਪਾਸੇ ਹੋ ਜਾਵੇ।
0: ਹੋ ਤਾਇਆ,
1: ਆ ਮੇਰਾ ਵੀ ਕੋਈ ਪਾਸਾ ਬਜੇ।
0: ਅੱਛਾ
1: ਹਾਂ, ਮਤਲਬ ਮੈਂ ਤਾਂ ਕਹਿੰਦਾ ਵੀ ਉਹ ਕਿਹੜਾ ਦਿਨ ਆਉਣਾ ਬਸ ਜਿੱਦਣ ਮੇਰੇ ਸਿਰੋਂ ਇਹ ਪ੍ਰਧਾਨਗੀ ਲੱਥਣੀ।
0: ਹੱਦ ਹੋ ਗਈ, ਜਿਨ੍ਹਾਂ ਦੇ ਸਿਰੋਂ ਲੱਥੀ ਉਹ ਤਾਂ ਕਹਿੰਦੇ ਬੜੇ ਮਯੂਸ ਜੇ ਦਿਖੇ।
1: ਅਤੇ ਪਤ ਜਦੋਂ ਫਿਰ ਕੋਲੋਂ ਕੁਛ ਜਾਂਦਾ ਫਿਰ ਮਯੂਸ ਬੰਦਾ ਹੁੰਦਾ ਹੀ ਆ।
0: ਇਹ ਤਾਂ ਹੈ
1: ਹਾਂ।
0: ਨਾਲੇ ਜਿਹੜੇ ਪਹਿਲੇ ਪ੍ਰਧਾਨ ਸਾਹਿਬ ਨੇ,
1: ਆ ਕਿਹੜੇ ਭਲਾ ਜਿਨ੍ਹਾਂ ਦੀ ਬਾਂਹ ਤੇ 150 ਟਾਂਕਾ ਲੱਗਾ।
0: ਓਹੀ
1: ਹਾਂ,
0: ਉਹਨਾਂ ਨੇ ਕਹਿੰਦੇ ਹੁਣ ਇਲੈਕਸ਼ਨ ਦੀਆਂ ਤਿਆਰੀਆਂ ਬੜੀਆਂ ਤੇਜ਼ ਕਰਤੀਆਂ। 6 ਅਕਤੂਬਰ ਤੋਂ ਘਰ ਘਰ ਪ੍ਰਚਾਰ ਕਰਨਾ ਤੇ 10 ਨਵੰਬਰ ਤੋਂ ਯਾਤਰਾ ਬੱਸ ਦੀ।
1: ਮੈਂ ਪਹਿਲਾਂ ਕਿਹਾ ਸੀ ਕਿ ਬਾਬਾ ਮਾਲ ਤੇਜ਼ ਆ।
0: ਨਾਲੇ ਉਧਰ ਪੰਜਾਬ ਸਰਕਾਰ ਨੇ ਬੱਚਿਆਂ ਦੀ ਭਲਾਈ ਲਈ ਵੱਡਾ ਕਦਮ ਚੱਕਿਆ, 433 ਕਰੋੜ ਦਾ ਬਜਟ ਰੱਖਿਆ।
1: ਬਸ ਛੋਟੇ ਛੋਟੇ ਕਦਮ ਚੱਕੋ, ਬੱਚਿਆਂ ਦੇ ਖਾਣ ਦਾ ਕੰਮ ਕਰੋ। ਇਹ ਜਿਹੜੀਆਂ ਗੱਲਾਂ ਕਰਦੇ ਆ ਨਾ, ਮੈਂ ਦੇਖਿਆ ਵੀ ਉਦਾਂ ਪੈਸੇ ਤਾਂ ਬੜੇ ਰੱਖ ਲੈਂਦੇ ਬਹੁਤ ਕਰੋੜਾਂ ਦੇ ਵਿੱਚ, ਪਰ ਬੱਚਿਆਂ ਦੇ ਕੋਲ ਬੇਚਾਰਿਆਂ ਦੇ ਕੋਲ ਰੁਪਈਏ ਦਾ ਬਿਸਕੁਟ ਵੀ ਨੀ ਪਹੁੰਚਦਾ।
0: ਇਹ ਗੱਲ ਸੱਚੀ ਤਾਂ ਆਇਆ।
1: ਹਾਂ,
0: ਕਿਉਂ ਕਰਦਾ ਤੱਤੀਆਂ ਤੱਤੀਆਂ?
1: ਉਪਤ ਮੈਨੂੰ ਕਰਨੀਆਂ ਪੈਂਦੀਆਂ ਸੱਚੀਆਂ ਵੀ ਤੇ ਤੱਤੀਆਂ ਵੀ।
0: ਲਓ ਫਿਰ ਤਾਇਆ ਜੀ ਲਈਏ ਇਜਾਜ਼ਤਾਂ।
1: ਮੈਂ ਤਾਂ ਪੁੱਤ ਪਹਿਲਾਂ ਤੁਹਾਨੂੰ ਇਜਾਜ਼ਤਾਂ ਦਿੱਤੀਆਂ, ਮੈਂ ਕਿਹੜਾ ਤੁਹਾਨੂੰ ਫੜ ਕੇ ਰੱਖਿਆ, ਮੈਂ ਕਿਹੜਾ ਬੰਨ ਕੇ ਰੱਖਿਆ।
2: ਮੈਂ ਕਹਿੰਦਾ ਤਾਏ ਨੂੰ ਆਪਾਂ ਲੈ ਕੇ ਚੱਲੀਏ ਅੱਜ।
0: ਕਿੱਥੇ?
2: ਆਪਾਂ ਡਾਕਟਰ ਦੇ ਲੈ ਕੇ ਚੱਲੀਏ। ਨਾ ਪੁੱਤ ਮੈਂ ਤਾਂ ਠੀਕ ਹੈ, ਨਹੀਂ ਤਾਇਆ ਤੇਰੇ ਮੂੰਹ ਜਿਪ ਲਵਾ ਦੇਣੀ ਅਸੀਂ। ਹਾਂ, ਜਦੋਂ ਜੀ ਕੀਤਾ ਖੋਲ ਲਈ, ਜਦੋਂ ਜੀ ਕੀਤਾ ਬੰਦ ਕਰ ਲਈ, ਉਦਾਂ ਦੀ ਜ਼ੁਬਾਨ ਬੰਦ ਨਹੀਂ ਹੁੰਦੀ। ਹਾਂ, ਤਾਈ ਸਾਡੀ ਵੀ ਐਵੇਂ ਨੀ ਕਲਪਦੀ। ਵੈਸੇ ਉਹ ਹੈ ਕਿੱਥੇ ਆ? ਤਾਇਆ ਬਾਹਰ ਨਿਕਲ ਤੇ ਉਹ ਉੱਥੇ ਹੀ ਆ ਜਾ ਕੇ।
0: ਨਹੀਂ ਲੱਭਦੀ ਨਾ ਤੇ ਤਾਇਆ, ਕੈਨੇਡਾ ਵਾਲਾ ਨੰਬਰ ਡਾਇਲ ਕਰ ਲਾ, 647-910-1320।
2: ਤੇ ਜੇ ਤੈਨੂੰ ਲੱਗਦਾ ਵੀ ਉਹ ਕਿਤੇ ਅਮਰੀਕਾ ਨਿਕਲ ਗਈ ਹੋਣੀ ਆ, ਤਾਂ ਫਿਰ 641-741-1919 ਤੇ ਡਾਇਲ ਕਰ ਲਾ, ਅਸੀਂ ਤੈਨੂੰ ਫੇਰ ਵੀ ਦੱਸ ਦਵਾਂਗੇ ਕਿੱਥੇ ਆ।
0: ਲੋ ਜੀ, ਹੁਣ ਇਸੇ ਦੇ ਨਾਲ ਮੈਨੂੰ ਰਵਨੀਕ ਨੂੰ,
2: ਮੈਨੂੰ ਚਰਨਜੀਤ ਜੋਗੀ ਨੂੰ ਦੇ ਦਿਓ ਇਜਾਜ਼ਤ, ਤਾਂ ਫਿਰ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, CJMR 1320।

0: ਤੁਹਾਨੂੰ ਨਹੀਂ ਲੱਗਦਾ ਟੈਸ ਤੁਸੀਂ ਮੈਨੂੰ ਮਨਾਉਣ ਚ ਥੋੜਾ ਲੇਟ ਹੋ ਗਏ?
1: ਹਾਂ ਹੋ ਤਾਂ ਗਿਆ, ਪਰ ਮੈਂ ਪ੍ਰੋਮਿਸ ਕਰਦਾ ਅੱਗੇ ਤੋਂ ਕਦੇ ਲੜਾਂਗਾ ਹੀ ਨਹੀਂ।
0: ਪੱਕਾ ਹੁਣ ਕਦੀ ਲੜੋਗੇ ਨਹੀਂ?
1: ਨਹੀਂ, ਜੇ ਲੜਿਆ ਤੇ ਮਨਾਵਾਂਗਾ ਵੀ ਮੈਂ ਹੀ।
2: Real news, real impact, showing you real world. CJMR 1320, CJMR 1320, the voice of the city.

0: ਕਿਉਂ ਮੰਨਦੀਆਂ ਫਿਰ ਜਲਵੇ ਨੂੰ?
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320
2: just watch.